ਪੰਜਾਬੀ ਸਿਰਫ ਪਾਕਿਸਤਾਨ ਤੱਕ ਮਹਿਦੂਦ ਨਹੀਂ ਬਲਕਿ ਇੰਡੀਆ ਦੇ ਜਿਹੜਾ ਪੰਜਾਬ ਹੈ ਜੀ ਉਹਦੇ ਅੰਦਰ ਵੀ ਬਹੁਤ ਜ਼ਿਆਦਾ ਪੰਜਾਬੀ ਲੋਕ ਪਾਏ ਜਾਂਦੇ ਨੇ। ਮੇਰੇ ਖਿਆਲ ਨਾਲ ਪੰਜਾਬ ਜਿਹੜਾ ਚੜ੍ਹਦਾ ਪੰਜਾਬ ਉਹ ਡੈਫੀਨੇਟਲੀ ਲਹਿੰਦੇ ਪੰਜਾਬ ਤੋਂ ਬਹੁਤ ਵੱਡਾ ਹੈ ਔਰ ਉਹਦੇ ਅੰਦਰ ਬਹੁਤ ਸਾਰੀਆਂ ਪੰਜਾਬੀ ਦੀਆਂ ਅੱਗੋਂ ਇਕਸਾਮ ਵੀ ਹਨ, ਬਹੁਤ ਸਾਰੀ ਫਾਰਮਸ ਵੀ ਹਨ ਪੰਜਾਬੀ ਦੀਆਂ ਕਿ ਪੰਜਾਬੀ ਉੱਥੇ ਅਲੱਗ ਅਲੱਗ ਕਿਸਮ 'ਚ ਬੋਲੀ ਜਾਂਦੀ ਹੈ। ਡੈਫੀਨੇਟਲੀ ਅੱਗੇ ਜਾ ਕੇ ਅਸੀਂ ਇਹਦੇ 'ਤੇ ਗੱਲ ਕਰਾਂਗੇ ਕਿ ਪੰਜਾਬੀ ਦੀਆਂ ਕਿਹੜੀਆਂ ਕਿਹੜੀਆਂ ਜਿਹੜੀਆਂ ਇਕਸਾਮਾਂ ਨੇ ਉਹ ਪਾਈ ਜਾਂਦੀਆਂ ਹਨ। ਉਸ ਤੋਂ ਇਲਾਵਾ ਜੀ ਹਮ ਬਾਤ ਕਰ ਰਹੇ ਥੇ ਪਹਿਲੇ ਕਿ ਆਪਕੇ ਘਰ ਕੇ ਅੰਦਰ ਪੰਜਾਬੀ ਬੋਲੀ ਜਾਤੀ ਹੈ ਜਾਂ ਨਹੀਂ, ਅਗਰ ਬੋਲੀ ਜਾਤੀ ਹੈ ਤੋ ਕਿਤਨੇ ਪਰਸੈਂਟ ਬੋਲੀ ਜਾਤੀ ਹੈ, ਕਿਉਂਕਿ ਅਬ ਜੋ ਹੈ ਉਹ ਪੰਜਾਬੀ ਪ੍ਰੋਪਰ ਬੋਲੀ ਨਹੀਂ ਜਾਤੀ ਬਲਕਿ ਇਹ ਪਰਸੈਂਟੇਜ ਕੇ ਉੱਪਰ ਹੀ ਹਮ ਡਿਸਕਸ ਕਰੇਂਗੇ ਕਿ ਜੀ ਕਿਤਨੇ ਪਰਸੈਂਟ ਬੋਲੀ ਜਾਤੀ ਹੈ। ਔਰ ਅਗਰ ਮੈਂ ਪੰਜਾਬੀ ਕੀ ਬਾਤ ਕਰੂੰ ਕਿ ਹਮ ਪੰਜਾਬੀ ਕੇ ਉੱਪਰ ਆਜ ਕਾ ਸ਼ੋਅ ਅਗਰ ਲੇਕਰ ਚਲੇ ਤੋ ਡੈਫੀਨੇਟਲੀ ਸ਼ੋਅ ਕਾ ਟਾਈਮ ਇਤਨਾ ਜ਼ਿਆਦਾ ਨਹੀਂ, ਜੋ ਪੰਜਾਬੀ ਹੈ ਇਸਕੇ ਉੱਪਰ ਅਗਰ ਹਮ ਬਾਤ ਕਰਨਾ ਚਾਹੇਂ ਤੋ ਇਹ ਮੇਰੇ ਖਿਆਲ ਸੇ ਬਹੁਤ ਬੜਾ ਔਰ ਬਹੁਤ ਲੰਬਾ ਟੋਪਿਕ ਹੈ, ਲੇਕਿਨ ਹਮ ਆਜ ਇਸਕੀ ਮੇਨ ਮੇਨ ਜੋ ਚੀਜ਼ੇ ਹੈ ਵੋ ਡਿਸਕਸ ਕਰੇਂਗੇ, ਜੈਸਾ ਕਿ ਪੰਜਾਬੀ ਕੀ ਜੋ ਹੈ ਵੋ ਕਿਤਨੀ ਇਕਸਾਮ ਹੈ, ਕਹਾਂ ਕਹਾਂ ਪਰ ਇਹ ਕਿਸ ਕਿਸ ਤਰ੍ਹਾਂ ਸੇ ਬੋਲੀ ਜਾਤੀ ਹੈ, ਔਰ ਪੰਜਾਬੀ ਕੇ ਅੰਦਰ ਇਜ਼ਹਾਰ ਮੁਹੱਬਤ ਕੈਸੇ ਕੀਆ ਜਾਤਾ ਹੈ ਔਰ ਇਜ਼ਹਾਰ ਨਫ਼ਰਤ ਵੋ ਵੀ ਪੰਜਾਬੀ ਕੇ ਅੰਦਰ ਕੈਸਾ ਕੀਆ ਜਾਤਾ ਹੈ। ਵੈਸੇ ਮੇਰੇ ਖਿਆਲ ਸੇ ਨਫ਼ਰਤ ਜੋ ਹੈ ਪੰਜਾਬੀ ਕੇ ਅੰਦਰ ਇਜ਼ਹਾਰ ਕਰਨਾ ਥੋੜ੍ਹਾ ਮੁਸ਼ਕਿਲ ਹੈ, ਲੇਕਿਨ ਮੁਹੱਬਤ ਦਾ ਇਜ਼ਹਾਰ ਜਿਹੜਾ ਉਹ ਪੰਜਾਬੀ ਦੇ ਅੰਦਰ ਕਰਨਾ ਬੜਾ ਆਸਾਨ ਹੈ ਔਰ ਖਾਸ ਤੌਰ 'ਤੇ ਜਿਸ ਟਾਈਮ ਤੁਹਾਨੂੰ ਕਿਸੇ 'ਤੇ ਗੁੱਸਾ ਹੋਏ ਉਹ ਤਾਂ ਬੜੇ ਮਜ਼ੇ ਨਾਲ ਤੁਸੀਂ ਪੰਜਾਬੀ 'ਚ ਕਰ ਸਕਦੇ ਹੋ। ਬਿਲਕੁਲ ਜੀ, ਪੰਜਾਬੀ ਦੀ ਗੱਲ ਹੋਏ ਤਾਂ ਗੈਂਗਸਟਰਸ ਜਿਹੜਾ ਉਹ ਜ਼ੇਨ 'ਚ ਨਾ ਆਉਣ, ਯਾਨੀ ਕਿ ਇੱਕ ਵਾਈਬ ਆਉਂਦੀ ਹੈ ਨਾ ਪੰਜਾਬੀ ਦੀ ਜਿਸ ਟਾਈਮ ਵੀ ਗੱਲ ਹੁੰਦੀ ਹੈ ਅਤੇ ਨਾਲ ਇੱਕ ਵਾਈਬ ਆ ਜਾਂਦੀ ਹੈ ਕਿ ਯਾਰ ਥੋੜ੍ਹਾ ਗੁੱਸੇ ਵਾਲਾ ਜੋਸ਼ੀਲਾ ਜਿਹਾ ਬੰਦਾ ਹੋਏਗਾ ਜਿਹੜਾ ਪੰਜਾਬੀ ਬੋਲਦਾ, ਐਸਾ ਹੀ ਹੈ ਕਿਆ? ਅਗਰ ਐਸਾ ਨਹੀਂ ਤਾਂ ਆਪਕੋ ਮੈਂ ਅਭੀ ਇਹ ਸਾਬਿਤ ਕਰ ਦਿੱਤਾ ਹੂੰ। ਹੁਣ ਦੇਖੋ ਇੱਕ ਬੰਦਾ ਹੈ ਜਿਹੜਾ ਉਹ ਮੁਹੱਬਤ ਦਾ ਇਜ਼ਹਾਰ ਕਰ ਰਿਹਾ ਪੰਜਾਬੀ 'ਚ, ਤੋ ਆ ਉਹ ਤੁਹਾਨੂੰ ਸੁਣਾਉਂਦੇ ਹਾਂ। ਹੱਥ ਫੜ ਕੇ ਉਹ ਲੈ ਕੇ ਜਾ ਰਿਹਾ, ਲੈ ਕੇ ਪਤਾ ਨਹੀਂ ਕਿੱਥੇ ਜਾ ਰਿਹਾ। ਲਓ ਜੀ, ਸਿੱਧੂ ਮੂਸੇਵਾਲੇ ਦਾ ਗਾਣਾ ਹੈ ਹੱਥ ਫੜ ਕੇ, ਤੁਸੀਂ ਵੀ ਸੁਣੋ ਤੇ ਮੈਂ ਵੀ ਸੁਣਨਾ। ਇਸ ਗਾਣੇ ਤੋਂ ਉਸ ਪਾਰ ਦੁਬਾਰਾ ਮੁਲਾਕਾਤ ਹੁੰਦੀ ਹੈ ਆਵਾਜ਼ ਦੀ ਦੁਨੀਆ 'ਚ ਮੇਰੇ ਨਾਲ ਯਾਨੀ ਰਾਣਾ ਅਰਸਲਾਨ ਅਲੀ ਨਾਲ। ਕਿਤੇ ਵੀ ਨਾ ਜਾਇਓ ਜੀ, ਮਿਲਨੇ ਆ ਇਸ ਗਾਣੇ ਦੇ ਉਸ ਪਾਰ।

0: ਬਰਲ ਜੀ ਸਾਡੇ ਸਾਹਮਣੇ ਗਾਣਾ ਹੈ, ਦਿਲ ਦੀਆਂ ਗੱਲਾਂ ਪੰਜਾਬੀ 'ਚ ਆ, ਇਹ ਸੁਣੋ, ਇਸ ਗਾਣੇ ਦੇ ਉਸ ਪਾਰ ਦੁਬਾਰਾ ਮੁਲਾਕਾਤ ਕਰਨੇ ਆ। ਕਿਤੇ ਵੀ ਨਾ ਜਾਇਓ, ਸੁਣਦੇ ਪਿਓ ਤੁਸੀਂ ਰੇਡੀਓ ਫਦਾ 97.1 FM।
1: ਸੂਰਤ ਸਾਹਿਬ ਮੀਠਾ ਸਾ ਤੋਹਫਾ ਹਮਾਰੀ ਤਰਫ ਸੇ।

ਜੀ ਬਿਲਕੁਲ, ਅੱਜ ਅਸੀਂ ਡਿਸਕਸ ਕਰ ਰਹੇ ਹਾਂ ਪੰਜਾਬੀ ਲੈਂਗੁਏਜ ਨੂੰ, ਨਾਲ ਗੱਲ ਹੋ ਰਹੀ ਹੈ ਸਾਡੇ ਪੰਜਾਬ ਦੀ, ਪੰਜਾਬ ਦੀ ਮਿੱਟੀ ਦੀ, ਕਿਉਂਕਿ ਜੀ ਪੰਜਾਬ ਦੀ ਜਿਹੜੀ ਲੈਂਗੁਏਜ ਹੈ ਪੰਜਾਬੀ, ਇਹਨੂੰ ਪੰਜਾਬ ਦੀ ਮਿੱਟੀ ਤੋਂ ਬਿਲਕੁਲ ਵੀ ਅਲੱਗ ਨਹੀਂ ਕੀਤਾ ਜਾ ਸਕਦਾ। ਬਹਰਾਲ ਜੀ, ਜਿਹੜੀਆਂ ਅੱਜ ਕੱਲ੍ਹ ਦੀ ਅਸੀਂ ਜਨਰੇਸ਼ਨ ਹੈ ਉਹਦੇ ਉੱਤੇ ਵੀ ਡਿਸਕਸ ਕਰ ਰਹੇ ਹਾਂ, ਔਰ ਨਾਲ ਪੰਜਾਬ ਦੇ ਕਲਚਰ ਦੇ ਉੱਪਰ ਵੀ ਗੱਲਬਾਤ ਹੋ ਰਹੀ ਹੈ, ਪੰਜਾਬ ਦੇ ਫੈਸਟੀਵਲ ਦੇ ਉੱਪਰ ਵੀ ਗੱਲਬਾਤ ਹੋ ਰਹੀ ਹੈ, ਪੰਜਾਬ ਦੇ ਜਿਹੜੇ ਮੇਲੇ ਨੇ ਇਹਨਾਂ ਦੇ ਉੱਪਰ ਵੀ ਗੱਲਬਾਤ ਅਸੀਂ ਕੀਤੀ ਹੈ। ਨਾਲ ਅਸੀਂ ਅੱਜ ਗੱਲ ਕੀਤੀ ਹੈ ਜੀ ਜਿਹੜੀ ਸੂਫੀਜ਼ਮ ਹੈ ਉਹਦੇ ਉੱਪਰ, ਕਿਉਂਕਿ ਜਿਹੜਾ ਪੰਜਾਬੀ ਪੋਇਟਰੀ ਹੈ ਡੈਫੀਨੇਟਲੀ ਪੰਜਾਬੀ ਨੂੰ ਪਰਵਾਜ਼ ਦੇਣ ਵਾਲੀ ਪੰਜਾਬੀ ਪੋਇਟਰੀ ਹੀ ਸੀ। ਪਰ ਜੀ ਅੱਜ ਕੱਲ੍ਹ ਜਿਹੜੀ ਜਨਰੇਸ਼ਨ ਹੈ ਉਹ, ਜਿਹੜੀ ਅੱਜ ਕੱਲ੍ਹ ਦਾ ਸੋਸ਼ਲ ਮੀਡੀਆ ਹੈ, ਇਹ ਪੰਜਾਬੀ ਲੈਂਗੁਏਜ ਨੂੰ ਕਿਸ ਤਰਫ ਲੈ ਕੇ ਜਾ ਰਹੇ ਨੇ ਤੁਹਾਡੇ ਮੁਤਾਬਿਕ, ਕੀ ਰੋਲ ਪਲੇ ਕਰ ਰਹੇ ਨੇ? ਕਿਆ ਬਾਕੀ ਪੰਜਾਬੀ ਨੂੰ ਉਸ ਤਰ੍ਹਾਂ ਜਿਹੜਾ ਉਹ ਫਰੋਗ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ? ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰ ਸਕਦੇ ਹੋ। ਰਾਏ ਦਾ ਇਜ਼ਹਾਰ ਕਰਨ ਵਾਸਤੇ ਜਿਸ ਤਰ੍ਹਾਂ ਕਿ ਤੁਹਾਨੂੰ ਅੱਗੇ ਅਸੀਂ ਨੰਬਰ ਆਪਣਾ ਦੱਸਿਆ, ਮੈਂ ਦੁਬਾਰਾ ਰਿਪੀਟ ਕਰਦਾ ਚੱਲਣਾ ਕਿ ਸਾਡਾ ਨੰਬਰ ਹੈ ਰਾਬਤੇ ਦਾ 01157100971। ਤੁਸੀਂ ਦੱਸ ਸਕਦੇ ਹੋ ਕਿ ਜੀ ਜਿਹੜਾ ਸੋਸ਼ਲ ਮੀਡੀਆ, ਟਿਕਟੋਕ, ਯੂਟਿਊਬ, ਇੰਸਟਾਗ੍ਰਾਮ, ਜਾਂ ਪੰਜਾਬੀ ਮੀਮਸ ਨੇ, ਪੰਜਾਬੀ ਪੋਡਕਾਸਟ ਨੇ, ਜਾਂ ਫਿਰ ਪੰਜਾਬੀ ਜਿਹੜੀ ਕੋਮੇਡੀ ਹੈ, ਇਹ ਆਪਣਾ ਕਿਸ ਤਰ੍ਹਾਂ ਰੋਲ ਪਲੇ ਕਰ ਰਹੀ ਹੈ? ਕਿਆ ਵਾਕਈ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ, ਜਾਂ ਤੁਸੀਂ ਇਸ ਚੀਜ਼ ਨਾਲ ਜਿਹੜਾ ਉਹ ਐਗਰੀ ਕਰਦੇ ਹੋ? ਨਾਲ ਅਸੀਂ ਸ਼ਾਮਿਲ ਕਰ ਰਹੇ ਜੀ ਪੁਰਾਣੇ ਗਾਣੇ, ਔਰ ਬੜੇ ਖੂਬਸੂਰਤ ਪੰਜਾਬੀ ਗਾਣੇ ਨੇ ਜਿਹੜੇ ਵਰਲਡ ਵਾਈਡ ਜਿਹੜਾ ਉਹ ਫੇਮਸ ਰਹੇ ਨੇ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਨੇ ਵਾਸਤੇ। ਇਹਨਾਂ ਦਾ ਵੀ ਬੜਾ ਅਹਿਮ ਰੋਲ ਰਿਹਾ, ਔਰ ਸਾਡੀ ਅੱਖਾਂ ਦੇ ਸਾਹਮਣੇ ਗਾਣਾ ਹੈ ਜੀ ਅਮਰਿੰਦਰ ਗਿੱਲ ਦਾ ਪੰਜਾਬੀ ਗਾਣਾ ਯਾਰੀਆਂ, ਔਰ ਇਹ ਗਾਣਾ ਬੜਾ ਖੂਬਸੂਰਤ ਹੈ, ਮੈਨੂੰ ਬੜਾ ਪਸੰਦ ਹੈ, ਹੋਪ ਸੋ ਤੁਹਾਨੂੰ ਵੀ ਇਹ ਪਸੰਦ ਆਏਗਾ। ਤੁਸੀਂ ਗਾਣਾ ਸੁਣੋ, ਇਸ ਗਾਣੇ ਦੇ ਉਸ ਪਾਰ ਦੁਬਾਰਾ ਮੁਲਾਕਾਤ ਕਰਨੇ ਆ ਸਾਡੇ ਸ਼ੋਅ ਦੇ ਵਿੱਚ। ਕਿਤੇ ਵੀ ਨਾ ਜਾਇਓ ਜੀ, ਕਿਉਂਕਿ ਤੁਹਾਡਾ ਅਤੇ ਮੇਰਾ ਸਾਥ ਥੋੜ੍ਹੇ ਹੀ ਦੇਰ ਦਾ ਰਹਿ ਗਿਆ।

ਉਦੋਂ ਤੱਕ ਆਪਣਾ ਖਿਆਲ ਰੱਖੋ ਔਰ ਆਪਣੇ ਇਰਦ ਗਿਰਦ ਜਿਹੜੇ ਲੋਕ ਨੇ ਜਿਨ੍ਹਾਂ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ, ਉਹਨਾਂ ਦਾ ਤਾਂ ਜ਼ਰੂਰ ਔਰ ਖਾਸ ਖਿਆਲ ਰੱਖੋ। ਮੁਹੱਬਤ ਨੂੰ ਆਬਾਦ ਰੱਖੋ, ਮੁਹੱਬਤ ਨੂੰ ਪ੍ਰਵਾਨ ਦੇ ਕੇ ਰੱਖੋ, ਔਰ ਜਿਹੜੀ ਆਪਣੀ ਮਾਂ ਬੋਲੀ ਜ਼ੁਬਾਨ ਹੈ ਇਹਨੂੰ ਬਿਲਕੁਲ ਨਾ ਛੋੜਨਾ ਜੀ, ਕਿਉਂਕਿ ਇਹ ਇੱਕ ਜ਼ੁਬਾਨ ਨਹੀਂ ਹੈ, ਇਹ ਇੱਕ ਕਲਚਰ ਹੈ ਔਰ ਇਸ ਪੰਜਾਬੀ ਜ਼ੁਬਾਨ ਦੇ ਨਾਲ ਪੂਰਾ ਪਿੰਡ ਜੁੜਿਆ ਹੋਇਆ ਔਰ ਪਿੰਡ ਦੀ ਜਿਹੜੀ ਰੀਤ ਰਿਵਾਜ਼ ਨੇ ਉਹ ਸਾਰਾ ਕੁਝ ਹੀ ਇਸ ਜ਼ੁਬਾਨ ਦੇ ਨਾਲ ਹੀ ਜੁੜਿਆ ਹੋਇਆ ਹੈ। ਅਗਰ ਇਹ ਜ਼ੁਬਾਨ ਜ਼ਿੰਦਾ ਰਹੇਗੀ ਤਾਂ ਜੀ ਸਾਡੇ ਕਲਚਰ, ਸਾਡੇ ਮੇਲੇ, ਸਾਡਾ ਪੰਜਾਬ ਵਸਦਾ ਰਹੇਗਾ। ਅਗਰ ਇਹ ਪੰਜਾਬੀ ਅਗਰ ਡਿਲੀਵਰ ਨਾ ਹੋਈ ਤਾਂ ਪੰਜਾਬ ਵੀ ਡਿਲੀਵਰ ਨਹੀਂ ਹੋ ਸਕੇਗਾ ਜੀ, ਇਹ ਮੇਰਾ ਕਹਿਣਾ, ਮੇਰਾ ਮੰਨਣਾ। ਇਹ ਆਖਰੀ ਗਾਣਾ ਜੀ ਜਾਣਦਿਆਂ ਜਾਂਦਿਆਂ ਮੈਂ ਤੁਹਾਡੇ ਨਾਮ ਕਰਦਾ ਜਾ ਰਿਹਾ, ਸੁਣਿਓ ਬਿਲਕੁਲ ਤੁਹਾਡੇ ਵਾਸਤੇ, ਤੁਸੀਂ ਇਸ ਟਾਈਮ ਬੈਠੇ ਹੋਵੋਗੇ ਲਾਤੇ ਲੱਤ ਰੱਖ ਕੇ, ਇਹ ਗਾਣਾ ਤੁਹਾਡੇ ਵਾਸਤੇ ਹੈ ਜੀ, ਸੁਣੋ ਇਸ ਗਾਣੇ ਨੂੰ, ਇੰਜੋਏ ਕਰੋ ਔਰ ਸਾਡਾ ਇੰਤਜ਼ਾਰ ਕਰੋ। 5-6 ਦਿਨ ਬਾਅਦ ਦੁਬਾਰਾ ਮੁਲਾਕਾਤ ਹੋਏਗੀ ਨੈਕਸਟ ਮੰਡੇ ਨੂੰ, ਠੀਕ 2 ਤੋਂ 4 ਮੇਰੀ ਅਤੇ ਤੁਹਾਡੀ ਮੁਲਾਕਾਤ ਹੋਏਗੀ। ਉਦੋਂ ਤੱਕ ਤੁਹਾਡਾ ਅਤੇ ਮੇਰਾ, ਸਾਡਾ ਸਭ ਦਾ ਰੱਬ ਰਾਖਾ, ਅੱਲਾ ਸੋਹਣੇ ਦੇ ਹਵਾਲੇ।

ਤੇ ਜੀ ਇਸ ਤੋਂ ਪਹਿਲਾਂ ਅਸਾਂ ਹੋਰ ਟਾਈਮ ਵੇਸਟ ਨਾ ਕਰਨਾ ਚਾਹੁੰਦੇ, ਇਸ ਤੋਂ ਪਹਿਲਾਂ ਅਸਾਂ ਚੁੱਲ੍ਹਿਆਂ ਦੀ ਇੱਕ ਸੋਹਣੇ ਜਿਹੇ ਗਾਣੇ ਵਾਲੇ ਪਾਸੇ ਸੋਹਣਾ ਜਿਹਾ ਟਰੈਕ ਹੈ। ਇਹ ਮਰ ਸਾਡੇ ਬਹੁਤ ਸਾਰੇ ਦੋਸਤਾਂ ਨੇ ਫਰਮਾਇਸ਼ ਸੀ ਕਿ ਤੁਸੀਂ ਅਸਾਂ ਕਿ ਜਿਹੜਾ ਇਹ ਗਾਣਾ ਸਾਡੇ ਵਾਸਤੇ ਪਲੇ ਕਰੋ। ਬਿਲਕੁਲ ਜੀ, ਅਸਾਂ ਗਾਣਾ ਤੁਸਾਂ ਦਾ ਲਾਣੇ ਔਰ ਉਮੀਦ ਕਰਦੇ ਹਾਂ ਤੁਸੀਂ ਇਸ ਕੀ ਇੰਜੋਏ ਕਰ ਸੋ, ਲੁਤਫ ਅੰਦੋਜ਼ ਹੋ ਸੋ, ਮਜ਼ੇ ਕਿਨ ਸੋ। ਔਰ ਡੂ ਨਾ ਫੋਰਗੇਟ ਟੂ ਕਾਲ ਮੀ ਲਾਈਵ ਇਨ ਦਾ ਸਟੂਡੀਓ, ਦਾ ਨੰਬਰ ਇਜ਼ 01157100971। ਗਾਣੇ ਦਾ ਟਾਈਟਲ ਕੁਝ ਇਸ ਤਰ੍ਹਾਂ ਜੀ, ਅਸਾਂ ਕਸ਼ਮੀਰੀ ਸਾਡਾ ਦੇਸ਼ ਕਸ਼ਮੀਰ। ਬਿਲਕੁਲ ਜੀ, ਅਸਾਂ ਜਿੰਨੇ ਵੀ ਸਾਡੇ ਕਸ਼ਮੀਰੀ ਭੈਣਾਂ ਭਰਾ ਕਸ਼ਮੀਰ, ਅਸਾਂ ਕਸ਼ਮੀਰ ਹਾਂ, ਕਸ਼ਮੀਰ ਸਾਡਾ ਹੈ। ਐਂਡ ਵੀ ਲਵ ਦਾ ਕਸ਼ਮੀਰੀਜ਼।

0: ਬਿਲਕੁਲ ਜੀ, ਅਸਾਂ ਕਸ਼ਮੀਰੀ, ਸਾਡਾ ਦੇਸ਼ ਕਸ਼ਮੀਰ, ਬਿਲਕੁਲ ਜੀ, ਇਸ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ। ਜੀ ਤੇ ਤੁਸੀਂ ਸੁਣੀ ਰਹੋ ਜੀ ਰੰਗੇ ਕਸ਼ਮੀਰ, ਤੁਸਾਂ ਆਪਣਾ ਦੋਸਤ, ਆਪਣਾ ਭਰਾ, ਆਪਣਾ ਸੱਜਣ ਬੇਲੀ, ਜੋ ਜਿਸ ਲਕਮ ਨਾਲ ਤੁਸਾਂ ਵੀ ਯਾਦ ਰੱਖਣੇ ਹੋ, ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਉਮਰ ਜੰਜੂਆ, ਰੰਗੇ ਕਸ਼ਮੀਰ ਪ੍ਰੋਗਰਾਮ ਕਿੰਨੀ ਹੈ ਰੇਡੀਓ ਫਜ਼ਾਨ ਸਟੂਡੀਓ ਤੋਂ 97.1 FM / DAB ਰੇਡੀਓ ਸਟੂਡੀਓ 'ਚ ਤੁਸਾਂ ਦੀ ਖਿਦਮਤ ਵਿੱਚ ਮੈਂ ਹਾਜ਼ਰ ਹਾਂ। ਤੁਸਾਂ ਅਗਰ ਮੇਰੀ ਕਾਲ ਆਈ ਸੀ ਡਿਊਰਿੰਗ ਦੇ ਸੌਂਗ, ਤੁਸੀਂ ਪਲੀਜ਼ ਦੇ ਡੂ ਕੋਲ ਮੀ ਬੈਕ ਅਗੈਨ ਐਂਡ ਦ ਨੰਬਰ ਇਜ਼ 0115-7100-971। ਇਹ ਟਰੈਕ ਅਸਾਂ ਡੈਡੀਕੇਟ ਕੀਤਾ ਸੀ ਜੀ ਆਪਣੇ ਸਾਡੇ ਬਹੁਤ ਸਾਰੇ ਚੰਗੇ ਸਾਡੇ ਸੱਜਣ ਬੇਲੀ, ਸਾਡੇ ਭਰਾ ਜਿੰਨੇ ਵੀ ਉੱਥੇ ਸੁਣੀ ਦੇ ਮਾੜਾ ਪ੍ਰੋਗਰਾਮ, ਤੁਸਾਂ ਸਾਰਿਆਂ ਕੇ ਵੈਲਕਮ ਕਰਦੇ ਹਾਂ। ਤਾਂ ਹੁਣ ਅਸਾਂ ਦੀ ਕਮਰਸ਼ੀਅਲ ਬ੍ਰੇਕ ਨਾਲ ਵੀ ਟਾਈਮ ਹੋਣੇ ਵਾਲਾ, ਕਿਉਂਕਿ ਕਮਰਸ਼ੀਅਲ ਬ੍ਰੇਕ ਹੋਣੀ ਆ ਸਾਡੀ ਇਟਸ ਇਨ ਅਬਾਊਟ 4 ਮਿੰਟਸ। ਵੀ ਹੈਵ 2 ਕਮਰਸ਼ੀਅਲ ਬ੍ਰੇਕਸ ਇਨ 2 ਇਨ ਐਵਰੀ ਆਵਰ। ਸੋ ਸਾਡੇ ਇਸ 2 ਘੰਟੇ ਦੇ ਸੈਗਮੈਂਟ 4 ਵਾਰੀ ਅਸਾਂਗੇ ਬ੍ਰੇਕ ਟਾਈਮ ਹੋਣਾ ਸਾਡਾ ਕਮਰਸ਼ੀਅਲ ਬ੍ਰੇਕ। ਕਮਰਸ਼ੀਅਲ ਬ੍ਰੇਕ ਵੀ ਬੜੀ ਜ਼ਰੂਰੀ ਹੋਣੀ ਹੈ, ਕਿਉਂਕਿ ਇਸ ਕਮਰਸ਼ੀਅਲ ਬ੍ਰੇਕ ਨਾਲ ਅਸਾਂ ਨੇ ਜਿੰਨੇ ਵੀ ਲੋਕਲ ਬਿਜ਼ਨਸਿਸ ਹਨ, ਜਿੰਨੇ ਵੀ ਲੋਕਲ ਸੁਸਾਇਟੀ ਸਾਡੀਆਂ, ਉਹਨਾਂ ਨੇ ਆਬਵੀਅਸਲੀ ਐਡਵਰਟਾਈਜ਼ਮੈਂਟ ਚੱਲਣੀ ਹੈ, ਔਰ ਤੁਸਾਂ ਸਾਰੇ ਜਿੱਥੇ ਜਿੱਥੇ ਤੱਕ ਮਾੜੀ ਆਵਾਜ਼ ਪਹੁੰਚਣੀ ਹੈ, ਵੀ ਜਿਹੜੇ ਵੀ ਟੇਕ ਵੇ ਰੈਸਟੋਰੈਂਟ, ਵੇਅਰ ਹਾਊਸ, ਫੈਕਟਰੀਜ਼, ਵੇਅਰ ਐਵਰ ਯੂ ਆਰ ਲਿਸਨਿੰਗ ਟੂ ਮੀ, ਤੁਸਾਂ ਸਾਰੇ ਜਿਹੜੇ ਉਹਨਾਂ ਇਸ ਆਪਣੇ ਰੇਡੀਓ ਸਟੇਸ਼ਨ ਨਾਲ ਤਾਵਨ ਕਰਿਆ ਕਰੋ, ਐਂਡ ਆਲਵੇਜ਼ ਡੂ ਕੰਟਰੀਬਿਊਟ ਐਸ ਮੱਚ ਐਜ਼ ਯੂ ਕੈਨ ਆਪਣੇ ਰੇਡੀਓ ਸਟੇਸ਼ਨ ਨਾਲ। ਇਹ ਤੁਸਾਂ ਆਪਣਾ ਲੋਕਲ ਰੇਡੀਓ ਸਟੇਸ਼ਨ ਹੈ, ਤਾਂ ਕਮਰਸ਼ੀਅਲ ਬ੍ਰੇਕ ਨਾਲ ਵਕਤ ਅਸਾਂ ਕੋਲ ਤਕਰੀਬਨ 3 ਮਿੰਟ ਦੂਰ ਹੈ। ਜਿਸ ਜਿਸ ਹੁਣ ਟਿਊਨ ਕੀਤਾ ਤੁਸਾਂ ਸੁਣੀ ਰੰਗੇ ਕਸ਼ਮੀਰ ਵਿਦ ਉਮਰ ਜੰਜੂਆ ਫਰਮ ਰੇਡੀਓ ਫਜ਼ਾ 97.1 FM। ਸਾਡੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਇਹ ਜੇ ਸ਼ੋਅ ਆਉਣਾ, ਇਹ ਜੇ ਪ੍ਰੋਗਰਾਮ ਇੱਥੋਂ ਪੇਸ਼ ਕੀਤੇ ਜਾਣ ਇਸ ਪਲੇਟਫਾਰਮ ਤੋਂ, ਜਿਸ ਨੇ ਵੀ ਸਾਡੀ ਕਮਿਊਨਿਟੀ ਕੀ, ਸਾਡੀਆਂ ਭੈਣਾਂ ਭਰਾ ਕੀ ਸਾਡੇ ਲੋਕਾਂ ਕੀ ਫਾਇਦਾ ਹੋਵੇ, ਔਰ ਫਾਇਦੇ ਨੇ ਨਾਲ ਨਾਲ ਤੁਸਾਂ ਉਸ ਕੋਲ ਲੁਤਫ ਅੰਦੋਜ਼ ਹੀ ਹੋ, ਐਂਡ ਵੀ ਟ੍ਰਾਈ ਆਵਰ ਬੈਸਟ ਟੂ ਮੇਕ ਸ਼ੋਰ ਐਵਰੀਬਡੀ ਇਜ਼ ਇੰਜੋਇੰਗ ਇਟ, ਈਚ ਐਂਡ ਐਵਰੀ ਪ੍ਰੋਗਰਾਮ ਦੈਟ ਵੀ ਗੈਸਟ ਡਿਲੀਵਰਡ ਫਰੋਮ ਦਿਸ ਪਲੇਟਫਾਰਮ, ਐਂਡ ਇਜ਼ ਕੰਡਕਟਡ ਇਨ ਅ ਬੈਸਟ ਆਫ ਮੈਨਰਸ ਐਸ ਟੂ ਬੈਸਟ ਆਫ ਆਵਰ ਅਬਿਲਿਟੀ। Brother Ikram messaged me, and Brother Ikram said, Brother Umar, a lovely program, well done, and I'm really proud of you, and for you to name in the program called Rangi Kashmiri, goes, you have just won my heart. I am a Kashmiri and I'm proud to be a Kashmiri, and I would like you, even though it's a Kashmiri program, I'm a Kashmiri lad, I'm a Kashmiri munda, can you please play me a track by Amarinder Gill, it's called Yariyan, and dedicate this to all my Kashmiri brothers and all my Kashmiri friends. Ikram, why not? We will surely play your track, brother. Just keep listening to us and keep listening to Radio Fizz 97.1 FM. Thodi der tak tusane gana sa play kar sa kiya na kar sa ji, tusane khidmat waste asa itthe baithe ha, tusane bare mein itthe baithe ha, tusan sareyan bhana purani wajah to asa itthe baithe ha, aur eh tusane mohabbat hai, pyar hai, shafqat hai. And I am receiving so many messages on my phone. Thank you very much. You have been listening to me out there. Mega e post kita ji ke who is listening to Rangi Kashmir. I really want to know ke kehda kehda banda Rangi Kashmir suni reha. Sada talak us mitti naal hai, sada talak us khitte naal hai, asan us khitte ne ha. ਅਸਾਂ ਨੇ ਮਾਂ ਬਾਪ, ਅਸਾਂ ਨੇ ਦਾਦੀ ਦਾਦਾ, ਨਾਨੀ ਨਾਨਾ ਸਾਰੇ ਉੱਥੋਂ ਆਏ, ਐਂਡ ਦਾਦੀ ਦਾਦਾ, ਨਾਨੀ ਨਾਨਾ ਸਾਰੇ ਉੱਥੋਂ ਆਏ, ਅਸਾਂਗੀ ਫਖਰ ਇਸ ਗੱਲ ਨਾਲ, ਔਰ ਅਸਾਂ ਇਸ ਚੀਜ਼ ਕੀ ਫਖਰ ਨਾਲ ਆਖਦੇ ਹਾਂ ਕਿ ਵੀ ਆਰ ਫਰੋਮ ਦਾ ਪਾਰਟ ਆਫ ਦਾ ਵਰਲਡ। ਅਸਾਂ ਕਦੇ ਵੀ ਇਹ ਨਹੀਂ ਆਖਿਆ ਕਿ ਨਹੀਂ ਜੀ, ਅਸਾਂ ਕੀ ਹਰ ਉਸ ਖਿੱਤੇ ਨਾਲ ਜਿੱਥੇ ਜਿੱਥੇ ਤੱਕ ਸਾਡੇ ਰੂਟਸ ਹਨ, ਜਿੱਥੇ ਜਿੱਥੇ ਤੱਕ ਸਾਡੇ ਅਬਾਓ ਅਜਦਾਦ ਰਹੇ ਨੇ, ਜਿੱਥੇ ਜਿੱਥੇ ਤੱਕ ਮਾੜੇ ਭੈਣਾਂ ਭਰਾ ਜਿੱਥੇ ਜਿੱਥੇ ਵੀ ਸੁਣੀ ਰਹੇ, ਅਸਾਂ ਕੀ ਹਰ ਉਸ ਖਿੱਤੇ ਨਾਲ, ਹਰ ਉਸ ਜਗ੍ਹਾ ਨਾਲ, ਉਸ ਇੰਚ ਜਿਹੜੀ ਜਗ੍ਹਾ ਹੈ, ਇੱਕ ਇੱਕ ਇੰਚ ਨਾਲ ਅਸਾਂ ਕੀ ਮੁਹੱਬਤ ਹੈ, ਔਰ ਦਿਲੋਂ ਮੁਹੱਬਤ ਹੈ, ਮਤਲਬੀ ਮੁਹੱਬਤ ਅਸਾਂ ਨਾ ਕਦੇ ਕੀਤੀ ਹੈ ਅਤੇ ਨਾ ਕਰਨੇ ਹਾਂ। ਅਸਾਂ ਜਿੱਥੇ ਯਾਰੀ ਲਾਈ ਹੈ ਉੱਥੇ ਦਿਲੋਂ ਲਾਈ ਹੈ। ਜੇ ਨਾ ਟੁਰੀ ਸਕੇ ਤਾਂ ਸਿੱਧਾ ਜਵਾਬ ਦਿੱਤਾ ਕਿ ਆਈ ਐਮ ਸੋਰੀ, ਤੁਸਾਂ ਨਾ ਸਾਡਾ ਗੁਜ਼ਾਰਾ ਨਹੀਂ। ਲੇਕਿਨ ਹਮੇਸ਼ਾ ਕੋਸ਼ਿਸ਼ ਇਹ ਕੀਤੀ ਹੈ ਕਿ ਜਿਸ ਨਾਲ ਟੁਰਾਂ ਮੁਖਲਸ ਹੋ ਕੇ ਟੁਰਾਂ, ਮਤਲਬ ਨਹੀਂ ਯਾਰੀ ਅਸਾਂ ਕਿੰਨੀ ਅਸਾਂ ਨਾ ਚੰਗੀ ਲੱਗਣੀ ਹੈ ਤਾਂ ਨਾ ਅਸਾਂ ਇਸ ਚੀਜ਼ ਦਾ ਕੀ ਮੰਨਿਆ। ਸਾਡੀ ਕਮਰਸ਼ੀਅਲ ਬ੍ਰੇਕ, ਕਮਰਸ਼ੀਅਲ ਬ੍ਰੇਕ ਨਾਲ ਵਕਤ ਹੋਈ ਗਿਆ। ਕੀਪ ਲਿਸਨਿੰਗ ਰੇਡੀਓ ਫਜ਼ਾ 97.1 FM। ਆਈ ਸੀ ਯੂ ਆਫਟਰ ਦ ਕਮਰਸ਼ੀਅਲ ਬ੍ਰੇਕ।
1: रेस्टोरेंट हर दफा लाजवाब जायके और बेमिसाल सर्विस के साथ रोजाना टाइमिंग सुबह 9:30 से रात 10:30 तक। विजिट करें 136-138 अल्फ्रेड डेंटन रोड नॉटिंघम या अभी राब्ता करें 0759315066। मराया रेस्टोरेंट, जहां हर मील बन जाता है एक यादगार लम्हा।
2: हेलो उस्मान, कहाँ हो यार?
3: कहाँ होना है, ट्रैफिक में फंसा हूँ।
2: अरे इतनी टेंशन में क्यों, जल्दी क्या है
3: यार? घर की ग्रोसरी करनी है, सब्जियाँ लेनी है, फल लेने हैं, गोश्त ले।
2: अरे वेट वेट वेट वेट, तो इतनी परेशानी क्या यार? यार सुपर मार्केट चक्कर लगा लो ना, जहाँ से ताज़ा फल और सब्जियाँ, हलाल गोश्त, एशिया और मिडल ईस्टर्न की ग्रोसरी और रोजमर्रा घरेलू जरूरियात की तमाम चीजें मौजूद हैं। और हाँ, ये HMC सर्टिफाइड भी है।
3: चलो ये सब तो वहाँ से मिल जाएगा, मैं पिज्जा लेने कहाँ से जाऊँ?
2: अरे पिज्जा की क्या टेंशन है, एस्प्ले पिज्जा इज अ पार्ट ऑफ अरियाना सुपर मार्केट नाउ। ताज़ा गर्म और आपकी पसंदीदा टॉपिंग्स के साथ और सारे इंग्रेडिएंट्स अरियाना के अपने हैं। चाहे लंच हो, फैमिली डिनर या रात गे की क्रेविंग, मजेदार खाने की ख्वाहिश है तो फिर सिर्फ और सिर्फ एस्प्ले पिज्जा।
4: फ्रॉम 12:30 PM टू 11 PM एवरी वेडनेसडे टू मंडे।
1: और इसके अलावा होम डिलीवरी भी अवेलेबल है। होम डिलीवरी के लिए अभी रابطہ करें 0115-929-8484 या 0770210793।
5: Ariana Supermarket, 126132, Grassington Road, NG8 3P, Nottingham, Monday to Saturday 8 AM to 8 PM, Sunday 10 AM to 8 PM. Ariana Supermarket, freshness you can trust, prices you'll love.
6: Are you looking for help in English, Maths and Science? Slasa Tuition Centre and Homeschooling Academy can provide help to your child. We offer support in SATs, 11+, GCSE exams and A-level Maths, Physics, Chemistry and Biology. To book a free assessment to check the ability of your child, call us on 01159 168 231 or 07968 046 444. Slasa Tuition Centre and Homeschooling Academy, 64A to 64B, Northgate, New Basford, Nottingham, NG7 7FY. We are dedicated to helping your children reach their full potential. Slasa, Students Learning and Skills Academy.
7: ख्वाबों जैसी शादी का ख्वाब अब हकीकत में बदलने वाला है। आपकी खुशियों के हसीन लम्हे यादगार बनाने के लिए हयात वेडिंग डिकोर हाजिर है। जदीद तरीन थीम्स, शानदार सेटअप, संगीत, मेहंदी, वेडिंग रिसेप्शन, होम एंड वेन्यू, निकाह पार्टीशन, सेंटर पीसेस, वेलकम साइन, एंगेजमेंट, हाउस लाइटिंग, वॉक अवे, डांस फ्लोर और आपकी पसंद के मुताबिक सजावट, वो भी आपके बजट में। तो देर किस बात की, अभी राब्ता करें हयात वेडिंग डेकोर से और अपनी शादी को बनाएं एक शानदार याद। मजीद मालूमात के लिए कॉल करें 07715।
8: You are listening 97.1 FM।

ਇੱਕ ਮੈਸੇਜ ਆਇਆ ਸੀ ਲਾਸਟ ਵੀਕ ਟਰੈਕ ਰਹਿ ਗਿਆ ਸੀ, ਅਸਾਂ ਪਲੇ ਨਾ ਕਰੀ ਸਕੇ ਆਪਣੇ ਅਬਾਸ ਬਾਈ ਸਨ ਜੀ, ਅਬਾਸ ਸਾਹਿਬ ਮੇਰੀ ਰਿਕੁਐਸਟ ਕੀਤੀ ਸੀ ਉਹਨਾਂ ਬ੍ਰਦਰ ਆਈ ਲਵ ਦ ਪ੍ਰੋਗਰਾਮ ਨਾ ਇਟ ਵਾਜ਼ ਲਾਸਟ ਵੀਕ, ਇਟ ਵਾਜ਼ ਵੀਕ ਬਿਫੋਰ ਲਾਸਟ ਵੀਕ ਤਾਂ ਮੈਂ ਸ਼ੋਅ ਨਾ ਸਾ ਕਰੀ ਸਕਿਆ ਫੋਰ ਸਮ ਰੀਜ਼ਨ, ਆਈ ਡੂ ਅਪੋਲੋਜਾਈਜ਼ ਐਂਡ ਗਾਈਜ਼ ਆਈ ਅਪੋਲੋਜਾਈਜ਼ ਫੋਰ ਦੈਟ, ਐਂਡ ਅੱਗੂ ਗੋਇੰਗ ਫੋਰਵਰਡ ਕੋਈ ਪ੍ਰੋਗਰਾਮ ਮਿਸ ਨਹੀਂ ਹੋਣ ਹੈਗਾ, ਮੈਂ ਜੋ ਮਰਜ਼ੀ ਪਿਆ ਹੋਵੇ ਰੰਗੇ ਕਸ਼ਮੀਰ ਵਾਲੇ ਦਿਹਾੜੇ ਮੈਂ ਕੁਰੇ ਵੀ ਨਹੀਂ ਜਾਣਾ, ਮੈਂ ਸਿਰਫ ਕਸ਼ਮੀਰੀਆਂ ਨਾਲ ਜਾਣਾ। ਬਸ ਭਾਈ ਉਹਨਾਂ ਆਖਿਆ ਸੀ ਜੀ ਮਾੜੇ ਪਾਸੇ ਗਾਣਾ ਪਲੇ ਕਰੋ, ਐਂਡ ਇਹ ਸਾਡੀ ਆਫਿਸ ਨੂੰ ਮੈਸੇਜ ਕੀਤਾ ਸੀ, ਆਈ ਹੈਵ ਟੂ ਰੀਡ ਇਟ ਆਊਟ, ਹੀ ਸੈਡ ਮੇਕ ਸ਼ੋਰ ਯੂ ਰੀਡ ਮਾਈ ਮੈਸੇਜ ਆਊਟ ਬਿਕੋਜ਼ ਦ ਪਰਸਨ ਆਈ ਵਾਂਟ ਟੂ ਡੈਡੀਕੇਟ ਦਿਸ ਟਰੈਕ ਟੂ ਸ਼ੀ ਬੀ ਲਿਸਨਿੰਗ, ਮੈਂ ਵੀ ਕਸ਼ਮੀਰੀ ਹਾਂ ਉਹ ਵੀ ਕਸ਼ਮੀਰੀ ਹੈ, ਸੋਚਾਂ ਵਿੱਚ ਤੂੰ ਐਂਡ ਡੈਡੀਕੇਟ ਦਿਸ ਟੂ ਦ ਕੁਈਨ ਆਫ ਕਸ਼ਮੀਰ, ਐਂਡ ਹੀ ਸੈਡ ਕੈਨ ਯੂ ਪਲੀਜ਼ ਮੇਕ ਸ਼ੋਰ that it's only by Amarinder Gill and everybody, even though it's your Kashmiri program, it's not a Kashmiri song on it, and a Kashmiri track on it, but I'm Kashmiri, but I love this type of music, and whether you know how it goes these days, there are many songs which might not be based on Kashmir, they might not be based on the program that you're doing, but we are proud to be Kashmiri, and we are Kashmiris, and we are so thankful to you for bringing such a radio show, which I will be looking forward to every week. Every Tuesday, I can promise you, I will not miss your show. Every Tuesday, I'll be listening to you. And if you want, I can send you recordings of it. No, no, my brother, my recording is not going to happen. I want you to love, you want your love, you want your shafqat. You want your messages, you want your time. And I'm going to tell you, why don't you sit all of us together? ਠੀਕ ਹੈ, ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਚਾਹੀਦੀ ਹੈ, ਰੈਸਟੋਰੈਂਟਾਂ ਵਾਲੇ, ਟੇਕਵੇ ਵਾਲੇ, ਟੈਕਸੀ ਵਾਲੇ ਭਰਾ, ਸਾਰਿਆਂ ਦੀ ਵੈਲਕਮ, ਰੈਸਟੋਰੈਂਟਾਂ ਵਾਲੇ, ਟੇਕਵੇ ਵਾਲੇ, ਟੈਕਸੀ ਵਾਲੇ ਭਰਾਵਾਂ, ਸਾਰਿਆਂ ਕੀ, ਔਰ ਉਸਨੇ ਨਾਲ ਨਾਲ ਬਾਕੀ ਸਾਰਿਆਂ ਕੀ, ਜਿੱਥੇ ਤੱਕ ਤੁਸਾਂ ਅਸਾਂ ਕੀ ਸੁਣੀ ਰਹੋ, ਸਾਰਿਆਂ ਕੀ ਵੈਲਕਮ, ਅਤੇ ਜੀਓ ਕਸ਼ਮੀਰੀ ਹੋ, ਕਸ਼ਮੀਰੀ ਹੋ, ਜਿਵੇਂ ਰਹੋ। First, we're going to go to Abbas's track, and we're going to play this track for one of only what he said. He said, the Queen of Kashmir, Sochaan Vich Tu by Amarinder Gill. Bilkul ji, asan play karne ha. Because koi maada prat tusan maade jitne paana prat sunne ho, jitha tak tusan me suni reho. Isne koi mamanat nahi hai, isne vich koi pabandi nahi hai, koi restriction nahi hai. Tusan jehda gaana sunna acho, meki bao main play karsan tusan vasai. Koi restriction nahi hai, lazmi nahi hai. ਕਿ ਰੰਗੇ ਕਸ਼ਮੀਰ ਹੈ ਅਤੇ ਕਸ਼ਮੀਰੀ ਸੌਂਗ ਹੋ ਸਨ, ਜਿਹੜਾ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ, ਬਿਸਮਿਲਾ। Right, here we go, Abbas. The track is on its way by Amarinder Gill. It's called Sochaan Vich Tu. And we dedicate this song to the Queen of Kashmir.

ਜੀ ਹੁਣ ਮੈਨੂੰ ਦਿਸਦੀਆਂ ਸਾਰਿਆਂ ਵਿੱਚ ਤੂੰ ਵਾਟ ਅ ਬਿਊਟੀਫੁਲ ਟਰੈਕ ਬਾਏ ਅਮਰਿੰਦਰ ਗਿੱਲ ਇਟ ਵਾਸ ਬੀਨ ਡੈਡੀਕੇਟਿਡ ਟੂ ਵਨ ਐਂਡ ਓਨਲੀ ਦ ਕੁਈਨ ਆਫ ਕਸ਼ਮੀਰ ਬਾਏ ਮਿਸਟਰ ਅਬਾਸ ਟੂ ਦ ਕੁਈਨ ਆਫ ਦ ਕਸ਼ਮੀਰ ਜੀ ਗੱਲ ਹੋ ਰਹੀ ਹੈ ਜੀ ਕਸ਼ਮੀਰੀਆਂ ਹਵਾਲੇ ਨਾਲ ਹੁਣ ਅਗਲਾ ਗਾਣਾ ਜਿਹੜਾ ਉਹ ਸਾਡੇ ਸੱਜਣ ਸਾਡੇ ਦੋਸਤ ਸਾਡੇ ਭਾਈ ਸਾਡੇ ਸੋਹਣੇ ਯਾਰ ਔਰ ਵੀਰ ਉਹਨਾਂ ਇਹ ਅਸਾਂ ਕਿਸ ਨੇ ਰਿਕੁਐਸਟ ਕੀਤੀ ਹੈ ਤੇ ਇਹ ਜਿਸ ਬੰਦੇ ਗਾਏ ਆ ਉਹ ਮਾੜੇ ਸ਼ਹਿਰਾਂ ਨਾਲ

one and only Mr. Tahir Mahmood Nair. Tahir Mahmood Nair, Tahir Nair ni awaaz hai ji. Vase Kashmir suna. Aur it's been requested by many people. Bade hamare bhana bhai ne request kiti hai meki bilkul ji tusan se play kar sakiya na kar sa. Asan ki Kashmiriyan nal pyar hai, mohabbat hai. Kashmiri sadi jaanan. Asan pehle vi dassya yari jehdi hai asan dilu lai hai. ਉਹਨਾਂ ਨੇ ਇਹ ਆਪਸ਼ਨ ਨਹੀਂ ਹੋਣਾ, ਇਹ ਇੱਕ ਚੋਇਸ ਹੋਣੀ ਹੈ ਦੋਸਤੀ ਜਿਹੜੀ ਹੈ, ਤੁਸਾਂ ਇੱਕ ਚੋਇਸ ਹੋਣੀ, ਆਪਸ਼ਨ ਨਹੀਂ ਹੋਣਾ। ਅਸਾਂ ਨਾ ਆਪਸ਼ਨ ਵਾਲੇ ਬੰਦੇ ਹਾਂ ਅਤੇ ਨਾ ਹੀ ਆਪਸ਼ਨ 'ਚ ਬਿਲੀਵ ਕਰਨੇ ਹਾਂ। ਅਸਾਂ ਬੰਦੇ ਹਾਂ ਦਿਲਾਂ ਵਾਲੇ, ਪਿਆਰ ਕਰਨੇ ਵਾਲੇ, ਮੁਹੱਬਤ ਕਰਨੇ ਵਾਲੇ, ਇਸ ਤਰ੍ਹਾਂ ਪਿਛਾ ਜਾਨ ਦੇਣੇ ਵਾਲੇ। ਆਉਣੇ ਆਉਣੇ ਨਾ ਵਿਦ ਅ ਬਿਗ ਰੋਲ ਇਟ ਬਿਕਮਸ ਅ ਬਿਗ ਰਿਸਪੋਂਸੀਬਿਲਿਟੀ। ਬਿਲਕੁਲ ਜੀ, ਬੜੇ ਅਹੁਦੇ ਨਾਲ ਬੜੀ ਰਿਸਪੋਂਸੀਬਿਲਟੀ ਵੀ ਇਸਣੀ ਹੈ। ਠੀਕ ਹੈ, ਤੁਸਾਂ ਦੀ ਜ਼ਿੰਮੇਦਾਰੀ ਜਿਹੜੀ ਉਹ ਬੜੀ ਹੋਈ ਜਾਣੀ ਹੈ, ਤੁਸਾਂ ਕਿ ਬੜਾ ਸੋਚੀ ਸਮਝੀ ਕੇ ਪੈਰ ਰੱਖਣਾ ਪੈਣਾ। ਤਾਂ ਮੈਂ ਜਿਤਨੇ ਵੀ ਮਾੜੇ ਯਾਰ ਹਨ, ਸਭ ਜਿਹੜੇ ਨਾ ਉਹ ਮਾੜੇ ਦਿਲ ਨਹੀਂ ਜਾਣ ਹਨ, ਚਾਹੇ ਉਹ ਮਿਕੀ ਜਿਸ ਤਰੀਕੇ ਨਾਲ ਵੀ ਤੱਕਣੇ, ਜਿਸ ਹਵਾਲੇ ਨਾਲ ਵੀ ਤੱਕਣੇ, ਪਰ ਮੈਂ ਜਿਨ੍ਹਾਂ ਅੱਖਾਂ ਨਾਲ ਉਹਨਾਂ ਕੀ ਤੱਕਣਾ, ਕਾਸ਼ ਉਹ ਵੀ ਮੀ ਉਹਨਾਂ ਅੱਖਾਂ ਨਾਲ ਤੱਕਣ।

ਤੇ ਗੱਲ ਇਹ ਹੈ ਕਿ ਕਿਸੇ ਦੀ ਕਾਮਯਾਬੀ ਵਿੱਚ ਹੀ ਆਉਣਾ, ਕੋਈ ਅਗਰ ਸਾਡਾ ਭਰਾ ਸੱਜਣ ਬੇਲੀ, ਕੋਈ ਸਾਡਾ ਵੀਰ ਜਿਹੜਾ ਕਾਮਯਾਬ ਹੋਣਾ ਜ਼ਿੰਦਗੀ 'ਚ, ਅਗਰ ਕਿਸੇ ਸ਼ੋਬੇ ਵਿੱਚ ਵੀ ਹੋ, ਕਿਸੇ ਸ਼ੋਬੇ 'ਚ ਉਸ ਤਰੱਕੀ ਲੱਭਣੀ, ਅੱਲਾਹ ਤਾਲਾ ਉਸਦੀ ਇਸ ਚੀਜ਼ ਨਾਲ ਨਵਾਜ਼ਣਾ ਵੈ, ਤਾਂ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਸਦੀ ਖੁਸ਼ੀ 'ਚ ਖੁਸ਼ ਹੋਵੋ, ਉਸਦੀ ਖੁਸ਼ੀ 'ਚ ਖੁਸ਼ ਹੋਵੋ, ਔਰ ਉਸਦੀ ਖੁਸ਼ੀ ਨੇ ਗੀਤ ਗਾਓ, ਉਸਕੀ ਜਿਹੜਾ ਨਾ ਇਨਕਰੇਜ ਕਰੋ ਕਿ ਯਾਰਾ ਤੁਸੀਂ ਹੋਰ ਮਿਹਨਤ ਕਰਨੀ ਚਾਹੀਦੀ ਹੈ। ਠੀਕ ਹੈ, ਹੁਣ ਜਿਸ ਮੈਂ ਇੱਕ ਪ੍ਰੋਗਰਾਮ ਕਰੀ ਜਾਂ ਰੰਗੇ ਕਸ਼ਮੀਰ, ਮੈਂ ਤੁਸਾਂ ਕਿ ਬਾਰ ਬਾਰ ਆਉਣਾ, ਯੂ ਹੈਵ ਟੂ ਗਿਵ ਮੀ ਦ ਫੀਡਬੈਕ ਕਿ ਹਾਓ ਮੈਂ ਡੂਇਨ, ਮਾੜੀ ਪ੍ਰੋਗਰੈਸ ਕੈਸੀ ਚਾਹੀਦੀ ਹੈ, ਕਿਸ ਤਰ੍ਹਾਂ ਤੁਸਾਂ ਕਿ ਮਜ਼ਾ ਸੀ, ਕਿਸ ਤਰ੍ਹਾਂ ਤੁਸੀਂ ਜਾਣੇ ਹੋ ਕਿ ਸਾਡੇ ਇਸ ਰੇਡੀਓ ਨੇ ਪਲੇਟਫਾਰਮ 'ਚੋਂ ਪ੍ਰੋਗਰਾਮ ਕੀਤੇ ਜਾਣ ਜਿਹੜੇ ਕਿ ਤੁਸਾਂ ਨੇ ਦਿਲਾਂ ਨੇ ਬਿਲਕੁਲ ਅੰਦਰ ਵਸੇ ਹੋ, ਤਾਂ ਕਿ ਅਸਾਂ ਇੱਕ ਆਵਾਜ਼ ਮਾਰਾਂ ਨਾ ਤਾਂ ਪੂਰਾ ਨਾਟਕ ਇਕੱਠਾ ਹੋਈਏ।

ਜਿੱਥੇ ਜਿੱਥੇ ਤੱਕ ਸਾਡੇ ਕਸ਼ਮੀਰੀ ਭੈਣ ਭਰਾ ਵਸਣੇ ਜੀ, ਸਾਰਿਆਂ ਵਾਸਤੇ ਦੁਆ ਕਰੂੰ ਅੱਲਾਹ ਤਾਲਾ ਉਹਨਾਂ ਕੀ ਆਪਣੇ ਜ਼ਮਾਨ 'ਚ ਰੱਖੇ, ਜਿੱਥੇ ਵੀ ਉਹ ਰਹਿਣੇ ਪਏ, ਜਿੱਥੇ ਵੀ ਉਹ ਹਨ, ਅੱਲਾਹ ਤਾਲਾ ਉਹਨਾਂ ਕੀ ਹਰ ਤਰ੍ਹਾਂ ਨਹੀਂ ਅੱਲਾਹ ਤਾਲਾ ਉਹਨਾਂ ਦੀ ਹਿਫਾਜ਼ਤ ਫਰਮਾਇਆ, ਅੱਲਾਹ ਉਹਨਾਂ ਨੇ ਪ੍ਰੋਟੈਕਸ਼ਨ ਕਰਿਆ, ਅੱਲਾਹ ਉਹਨਾਂ ਕੀ ਹਰ ਮਕਸਦ ਦੀ ਕਾਮਯਾਬੀ ਦਿਆ। ਆਮੀਨ।

ਸੌਰੀ ਬਾਦ ਆ ਗਾਣਾ ਚੱਲਣਾ ਸੀ ਪਿਆ ਅਤੇ ਉਸਨੇ ਵਿੱਚ ਕੋਈ ਮਸਲਾ ਹੋਇਆ ਜੀ। ਦੋਸਤੋ ਮੈਂ ਇਸ਼ੂ ਵਿੱਦ

just got stuck onto one thing and he just kept repeating the same words, and I'm going to make sure I rectify this mistake and play again for you. ਔਰ ਉਮੀਦ ਕਰ ਰਿਹਾ ਜੀ ਵਸੇ ਕਸ਼ਮੀਰ ਸੋਹਣਾ ਤੁਸੀਂ ਇੰਜੋਏ ਕੀਤਾ ਹੋ ਸੀ ਔਰ ਇਹ ਬੜਾ ਜ਼ਬਰਦਸਤ ਗਾਣਾ ਜੀ ਤੈਰ ਮਹਿਮੂਦ ਨਈਅਰ ਸਾਹਿਬ ਨਾਲ ਬੜਾ ਹਿੱਟ ਹੋਇਆ ਬੜਾ ਫੇਮਸ ਹੋਇਆ ਲੋਕਾਂ ਸੀ ਬੜਾ ਸੁਣਿਆ ਵੈਨ ਇਟਸ ਬੀਨ ਲਿਸਨ ਟੂ ਬਾਏ ਐਟ ਲਾਥਿੰਗ ਮੋਰ ਦੈਨ 10 million ਪੀਪਲ ਹੈਵ ਲਿਸਨ ਟੂ ਦਿਸ ਟਰੈਕ ਮੋਰ ਦੈਨ 10 million ਤਾਂ ਇਜ਼ ਏ ਹਿਊਜ ਨੰਬਰ 10 million ਕੋ ਥੋੜ੍ਹੇ ਜਿਹੇ ਬੰਦੇ ਤਾਂ ਨਹੀਂ ਨਾ 1 million ਹੀ 10 lakh ਹੋਣਾ ਅਤੇ 1 crore ਬੰਦੇ ਗਾਣਾ ਸੁਣਿਆ

It's nearly our break time, and we only got 3 more minutes left till our break time. And commercial break, jehdi oh badi zaruri honi hai, obviously. Jitne vi sare businesses and jinna ni advertisers honiyan, we have to make sure. And my request, jitne vi sare businesses itthe maujood han Nottingham de andar ya Nottingham to bahar ho, jithe vi tusan sari awaaz suni jo, tusan sare ki hi hona hai, request kiti jani hai ki make sure ye tusan apne local radio station advertise karwao. Aur din vich it gets played so many times. It gets played twice an hour. Har kende do wari play kiti jani hai. Te dihaadi jagat 24 kende 48 wari tusan ye advertise ho si. Te jehde 48 wari ho si, te kitne lokan ke reach out kar si. We have so many listeners. Kai bandeya ki hona ke ji oh nahi is tarah nahi. Jo bhi hai, tusan agar apne local institution ni support na karan lage, tusan asani is radio ki tusan support karni hai. ਬਾਹਰੋਂ ਕੋਈ ਅੱਛੀ ਕੀ ਨਹੀਂ ਕਰਨਾ, ਉਹਨੇ ਘਰੇਲੇ ਸਪੋਰਟ ਉਹਨਾਂ ਨਾਲ ਕਰਨ ਤਾਂ ਬਾਹਰੋਂ ਕੋਈ ਵੀ ਨਹੀਂ ਕਰਨਾ, ਘਰੇਲੇ ਨੇ ਕੰਮ ਬਣਨਾ ਸਪੋਰਟ ਕਰਨਾ. ਅਤੇ ਤੁਸੀਂ ਜਿੱਦਾਂ ਵੀ ਭੈਣਾ ਭਰਾਓ, ਉਹ ਹੈ ਓਨ ਦੇ ਬਿਜ਼ਨਸ, ਯੂ ਹੈਵ ਅ ਟੇਕ ਅਵੇ ਰੈਸਟੋਰੈਂਟ, ਵਟ ਐਵਰ ਟਾਈਪ ਆਫ ਬਿਜ਼ਨਸ ਦੈਟ ਯੂ ਹੈਵ, ਕਮ ਐਂਡ ਐਡਵਰਟਾਈਜ਼ ਯੂਰ ਬਿਜ਼ਨਸ ਵਿਦ ਅਸ, ਵਿਦ ਅਸ ਐਟ ਦ ਰੇਡੀਓ ਫਿਜ਼ਾ 97.1 FM/ਟੈਬ ਰੇਡੀਓ.

ਬਿਲਕੁਲ ਜੀ, ਮਾਰੋ ਜੰਦਰੋ ਅਤੇ ਜ਼ੁਲਮ ਵਾਲੇ ਨਾਲ ਮਿੱਕੀ ਬੜੇ ਸੋਹਣੇ ਲੱਗੇ ਹੋ, ਕਿਹਾ ਵਾਤ ਹੈ ਜੀ ਅਕਰਮ ਰਾਈ ਦੀ। ਔਰ ਭਾਈ ਸਾਡੇ ਦੇਸੀ ਗਰੂ ਫਮਡਾ ਵੀ ਸੁਣੀ ਦੇ ਸਨ ਜੀ, ਬਿਲਕੁਲ ਆਪਾਂ ਤੁਸਾਂ ਅਕਰਮ ਰਾਈ ਨੇ ਗਾਣਾ ਸੁਣਿਆ, ਔਰ ਕਿਹਾ ਹੀ ਵਾਤ ਹੈ। ਆਪਣੀ ਜ਼ਬਾਨ ਬੜੀ ਮਿੱਠੀ ਜ਼ਬਾਨ ਹੈ ਜੀ, ਆਪਣੀ ਜ਼ਬਾਨ ਕੀ ਨਹੀਂ ਭੁੱਲਣਾ ਚਾਹੀਦਾ, ਆਪਣੀ ਬੋਲੀ ਹੈ ਮਾਂ ਬੋਲੀ ਜਿਹੜੀ ਹੈ ਇਸ ਕੀ ਨਹੀਂ ਭੁੱਲਣਾ ਚਾਹੀਦਾ, ਬਿਲਕੁਲ ਕਿਆ ਖਿਆਲ ਹੈ। ਸਾਡੀ ਮਿੱਠੀ ਜ਼ਬਾਨ ਹੈ, ਔਰ ਹਮੇਸ਼ਾ ਆਖਿਆ ਜਾਣਾ ਜੀ ਉਹ ਤੁਸਾਂ ਬੜੇ ਮਿੱਠੇ ਬੋਲਦੇ ਹੋ, ਬੜੇ ਪੋਲੇ ਪੋਲੇ ਸੋਹਣੇ ਸੋਹਣੇ ਬੋਲਦੇ ਹੋ। ਦੋ ਕਾਲਾਂ ਆਈਆਂ ਜੀ, ਜਿਸਲੇ ਗਾਣਾ ਲੱਗਿਆ ਸੀ, ਹਮੇਸ਼ਾ ਸਾੜੀ ਕੋਈ ਇਹਦੀ ਲੱਕ ਹੈ, ਜਿਲ੍ਹੇ ਵੀ ਅਸਾਂ ਗਾਣਾ ਲੱਗਿਆ ਉਹਨਾਂ ਦੋ ਕਾਲਾਂ ਆਈਆਂ ਨੇ। ਐਂਡ ਗਾਇਜ਼ ਡੂ ਕੋਲ ਮੀ ਬੈਕ ਲਾਈਵ, ਦਾ ਨੰਬਰ ਇਜ਼ 0115-7100-971। ਤੁਸਾਂ ਹਮੇਸ਼ਾ ਉਸੇ ਵੇਲੇ ਕਾਲ ਕਰਨੇ ਹੋ ਜਿਸਲੇ ਟਰੈਕ ਲੱਗੇ ਹੋਣਾ, ਹੁਣ ਮੈਂ ਫਰੀ ਹਾਂ, ਹੁਣ ਤੁਸੀਂ ਕਾਲ ਕਰੀ ਸਕਦੇ ਹੋ। ਆਬਵੀਅਸਲੀ ਦੇਰ ਇਜ਼ ਲੋਟ ਆਫ ਮੈਸੇਜਿਸ, ਲੋਟ ਆਫ ਕੰਪਲੀਮੈਂਟਸ ਕਮਿੰਗ ਇਨ ਰਿਗਾਰਡਿੰਗ ਦਾ ਪ੍ਰੋਗਰਾਮ ਰੰਗੇ ਕਸ਼ਮੀਰ। ਬਿਲਕੁਲ ਜੀ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਤੁਸਾਂ ਸਾਰਿਆਂ ਭੈਣਾਂ ਭਰਾਵਾਂ ਨੂੰ ਜਿਹੜਾ ਜਿਹੜਾ ਮਾੜਾ ਪ੍ਰੋਗਰਾਮ ਸੁਣਨਾ ਪਿਆ। ਔਰ ਮੈਨੀ ਪੀਪਲ ਆਰ ਸੇਇੰਗ ਬ੍ਰਦਰ ਡੋਨਟ ਵਰੀ, ਵੀ ਆਰ ਟਿਊਨਡ ਇਨ, ਵੀ ਆਰ ਲਿਸਨਿੰਗ ਟੂ ਯੂ, ਐਂਡ ਵੀ ਵੁੱਡ ਲਾਈਕ ਮੋਰ ਟ੍ਰੈਕਸ ਟੂ ਬੀ ਪਲੇਡ। ਐਂਡ ਵਨ ਬ੍ਰਦਰ ਸੈਟ, ਇਟ ਡਜ਼ਨਟ ਮੈਟਰ ਵਿਚ ਟ੍ਰੈਕਸ ਆਰ ਪਲੇਇੰਗ, ਯੂ ਵਿਲ ਪਲੇ ਵਟ ਐਵਰ ਦ ਲਿਸਨਰਸ਼ਿਪ ਇਜ਼ ਆਸਕਿੰਗ, ਇਟ ਡਜ਼ਨਟ ਮੈਟਰ। ਦ ਪ੍ਰੋਗਰਾਮ ਇਜ਼ ਕੋਲਡ ਰੰਗੇ ਕਸ਼ਮੀਰ, ਐਂਡ ਦ ਹੈਵਿੰਗ ਅ ਟਾਈਟਲ ਆਫ ਰੰਗੇ ਕਸ਼ਮੀਰ, ਇਟ ਮੀਨਸ ਐਵਰੀਥਿੰਗ ਟੂ ਅਸ। ਥੈਂਕ ਯੂ ਸੋ ਮਚ ਮਾਈ ਬ੍ਰਦਰ।

ਨਾ ਆਪ ਕਰੇ ਕੋ ਟੂ ਨੈਕਸਟ ਟ੍ਰੈਕ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰਾ ਇਹ ਪ੍ਰੋਗਰਾਮ ਇੰਜੋਏ ਕਰੀ ਜੀ। ਉਸ ਤੋਂ ਕੋਲ ਟਾਈਮ ਇਤਨਾ ਜਲਦੀ ਗੁਜ਼ਰੀ ਗਿਆ, ਇੱਕ ਘੰਟਾ ਅਤੇ 10 ਮਿੰਟ ਪਤਾ ਵੀ ਨਹੀਂ ਲੱਗਾ ਕਿ ਟਾਈਮ ਗੁਜ਼ਰ ਗਿਆ। We will try our best to play as many tracks as possible, and you guys can keep coming, keep texting me, keep sending me your requests, and I will be playing your requests one by one.

two legends were performing together. ਇਹ ਦੋਏ ਜੀ ਬੜੇ ਚੰਗੇ ਸਿੰਗਰ ਔਰ ਬੜੇ ਪੁਰਾਣੇ ਸਿੰਗਰ ਹਨ ਸਾਡੇ ਇਹ ਲੈਜੈਂਡਸ ਐਂਡ ਲੈਜੈਂਡਸ ਨੇ ਹਮੇਸ਼ਾ ਕਦਰ ਕੀਤੀ ਜਾਣੀ ਹੈ ਅਤੇ ਵਾਟ ਅ ਬਿਊਟੀਫੁਲ ਟਰੈਕ ਬਾਏ ਅਤਾਉਲਾ ਖਾਨ ਐਂਡ ਸ਼ਿਫਾਉਲਾ ਖਾਨ ਐਂਡ ਹੀ ਵਾਜ਼ ਡੈਡੀਕੇਟਿਡ ਟੂ ਆਲ ਦ ਬ੍ਰਦਰਸ ਆਊਟ ਦੇ ਇਨ ਅ ਮੀਨਵਾਈਲ ਮੈਸੇਜ ਆਇਆ ਜੀ ਸਾਡੇ ਬੜੇ ਭਾਈ ਅਸਗਰ ਸਾਹਿਬ ਨਾਲ ਭਾਈ ਅਸਗਰ ਜੀ ਬੜੀ ਮਿਹਰਬਾਨੀ ਬੜਾ ਸ਼ੁਕਰੀਆ ਤੁਹਾਨੂੰ ਦੂਸਰਾ ਸਾਨੂੰ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕਮੈਂਟ ਕੀਤਾ ਥੈਂਕ ਯੂ ਸੋ ਮੱਚ ਐਂਡ You've also mentioned that good stuff, love your music. Thank you so much. Your compliments means a lot to us. To sun ye to koi hausla afzai jehdi hai na ee bande ki himmat deni hai taqat deni hai aur ye hausla afzai bande ki labni rwana to banda himmat kada nahi haarna te papa asgar we love you to bits bottom of our heart is papa asgar is our elder brother allah taala inna ke khush rakhe te jeene rewo janab jeene rewo allah khushiyan nawaze Sister Sidra is listening to me from Grantham and she said to you, brother, I'm listening to you on a dab radio and I am loving this program called Rangi Kashmir. She goes, a very good selection of songs and you are doing absolutely brilliant job and I am a daughter of a Kashmir and I love Kashmir. I go back home to the motherland every year. ਦਸ ਵੈਰੀ ਗੁੱਡ ਸਿਸਟਰ ਅਸਾਂ ਜਾਣਾ ਚਾਹੀਦਾ ਬਿਲਕੁਲ ਜੀ ਅਸਾਂ ਕਦੇ ਵੀ ਉਸ ਮਿੱਟੀ ਕੇ ਭੁੱਲੀ ਨਾ ਸਕਦੇ ਕਿਉਂਕਿ ਸਾਡੀ ਮਿੱਟੀ ਅਸਾਂ ਉਸ ਮਿੱਟੀ ਦੇ ਹਾਂ ਹਰ ਇਨਸਾਨ ਮਿੱਟੀ ਨਾ ਲੇਕਿਨ ਜਿਸ ਮਿੱਟੀ ਵਿੱਚ ਇਨਸਾਨ ਉਸ ਮਿੱਟੀ ਤੋਂ ਆਇਆ ਹੋਇਆ ਜਾਂ ਸਾਡੇ ਅਬਾਓ ਅਜਦਾਦ ਹੈ ਲਾਈਕ ਵੀ ਆਰ ਬੋਰਨ ਹੀਅਰ ਇਟ ਡਜ਼ਨਟ ਮੈਟਰ ਵੀ ਆਰ ਬੋਰਨ ਹੀਅਰ ਵੇਅਰ ਐਵਰ ਯੂ ਆਰ ਬੋਰਨ ਯੂ ਸ਼ੁੱਡ ਨਾਟ ਫੋਰਗੇਟ ਯੂਰ ਰੂਟਸ Sister Sidra goes on to say that go back to motherland every year and I really enjoy it and I always go in the holiday season but this year due to my son's health I could not go and now it will have to be next year so can you please play this track for my son and my sisters and my hubby especially who treats me like a queen oh mashallah Such a nice word to say about your hubby. And she goes, I am a daughter of Kashmir and he's a son of Kashmir. I want you to play this track, especially for my husband. It's by Zeeshan Rokri and it's called Sirda Sauda. No problem, sister. We will play. No problem. No problem. We'll play your track and just keep listening to Radio Fazal 97.1 FM. Taki, you know. ਨਾਟੀਗਮ ਵਾਲੇ ਤੁਸਾਂ ਨਾਟੀਗਮ ਦੇ ਵਿੱਚ ਰਹੀ ਗਿਆ ਅਗਰ ਸਾਡਾ ਪ੍ਰੋਗਰਾਮ ਨਾ ਸੁਣੋ ਤਾਂ ਜ਼ਿਆਦੀ ਹੈ ਇਹ ਸਾਰੇ ਨਾਲ ਜਿਹੜੀ ਹੈ ਨਾ ਬੇਵਫਾਈ ਹੈ ਲੋਕ ਗ੍ਰੰਥਮ ਵਿੱਚੋਂ ਨਿਊਯਾਰਕ ਵਿੱਚੋਂ ਲੈਸਟਰ ਜੋ ਡਰਬੀ ਜੋ ਔਰ ਕੁਥਾ ਕੁਥਾ ਤੱਕ ਸਾਡੀ ਜਿੱਥ ਆਵਾਜ਼ ਜਾ ਰਹੀ ਹੈ ਲੋਕ ਅਸਾਂ ਵੀ ਸੁਣ ਹੀ ਰਹੇ ਅਤੇ ਤੁਸਾਂ ਸਾਡੇ ਲੋਕਲ ਭੈਣਾਂ ਭਰਾ ਜਿਹੜੇ ਹੋ ਨਾ ਤੁਸਾਂ ਦਾ ਸੁਣਨਾ ਬੜਾ ਜ਼ਰੂਰੀ ਹੈ ਇਹ ਰੰਗੇ ਕਸ਼ਮੀਰ ਜਿਹੜਾ ਤੁਸਾਂ ਆਪਣਾ ਪ੍ਰੋਗਰਾਮ ਹੈ ਤੁਸਾਂ ਆਪਣਾ ਸ਼ੋਅ ਹੈ ਤੁਸਾਂ ਆਪਣੀ ਹਰ ਚੀਜ਼ ਹੈ ਇਸਨੇ ਵਿੱਚ ਔਰ ਤੁਸਾਂ ਆਪਣਾ ਭਰਾ ਆਪਣਾ ਦੋਸਤ ਆਪਣਾ ਵੀਰ ਤੁਸਾਂ ਆਪਣਾ ਗਲੀ ਉਮਰ ਜੰਜੂਆ ਤੁਸਾਂ ਵਸਾਏ ਪ੍ਰੋਗਰਾਮ ਪੇਸ਼ ਕਰੀ ਰਿਹਾ ਰੇਡੀਓ ਫਜ਼ਾ 97.1 FM /DAB ਰੇਡੀਓ ਇਨ ਸਟੂਡੀਓ ਤੋਂ ਉਮੀਦ ਕਰਨੀ ਆ ਤੁਸਾਂ ਇੰਜੋਏ ਕਰੀ ਰਹੇ ਸੋ ਇਹ ਸਿਰ ਦਾ ਸੌਦਾ ਇਹ ਪਹਿਲੇ ਵੀ ਮੇਰੀ ਦੋ ਤਰ੍ਹਾਂ ਰਿਕੁਐਸਟਾਂ ਆਈਆਂ ਸਨ ਸੋ ਆਮ ਗੋਇੰ ਟੂ ਪਲੇ ਦਿਸ ਕਲੈਕਟਿਵਲੀ ਫੋਰ ਈਚ ਐਂਡ ਐਵਰੀ ਵਨ ਆਫ ਯੂ ਹੂਐਵਰ ਹੈਜ਼ ਆਸਕਡ ਮੀ ਫੋਰ ਦਿਸ ਸੌਂਗ And I dedicate this song to all and all the brothers and all the sisters out there, and especially to Sister Sidra's husband, brother. Tusan taki kena tusan ni biwi jadi ya na. Tusan wala tusan ne pichay kira gana lwaya. Asa sirda sauda kar baithe. Theek hai sirda sauda tumhe pata na? Ye kede vela hona.

ਜੀ ਅਸਾਂ ਸਿਰ ਦਾ ਸੌਦਾ ਕਰ ਬੈਠੇ, ਬਿਲਕੁਲ ਜੀ ਸਿਰ ਦਾ ਸੌਦਾ ਅਸਾਂ ਕਦੋਂ ਨਾ ਕਰੀ ਬੈਠੇ ਹਾਂ ਆਪਣੇ ਦੋਸਤਾਂ ਨਾਲ, ਆਪਣੇ ਯਾਰਾਂ ਨਾਲ, ਆਪਣੇ ਭੈਣਾਂ ਭਰਾਵਾਂ ਨਾਲ, ਰੰਗੇ ਕਸ਼ਮੀਰ ਨਾਲ, ਸੰਗੇ ਕਸ਼ਮੀਰ ਪੇਸ਼ ਕੀਤਾ ਜਾ ਰਿਹਾ ਰੇਡੀਓ ਫਜ਼ਾ 97.1 FM ਨੇ ਸਟੂਡੀਓ ਤੋਂ /ਡੈਬ ਰੇਡੀਓ ਤੋਂ ਤੁਸਾਂ ਅਸਾਂ ਜਿੱਥੇ ਜਿੱਥੇ ਤੱਕ ਸੁਣੀ ਰਹੇ ਹੋ ਤੱਕੋ ਅਸਾਂ ਨਾਲ ਟਾਈਮ ਸਮਝ ਕੋਈ ਲੱਗੀ ਹੈ ਅੱਧਾ ਘੰਟਾ ਅਸਾਂ ਰਹਿ ਗਿਆ 5 ਮਿੰਟ ਰਹਿ ਗਏ ਟਾਈਮ ਇੰਨੀ ਸਮਝ ਨਹੀਂ ਲੱਗਣੀ ਮੈਂ ਤਾਂ ਆਉਣਾ ਜੀ ਕਿ ਜਿਹੜੇ 2 ਘੰਟੇ ਦੇ ਸੈਗਮੈਂਟ ਆ ਮੈਂ ਲੱਗਣਾ 3 ਘੰਟੇ ਨੇ ਕਰਨਾ ਪੈਸੇ ਕਿਉਂਕਿ ਡੈਡੀਕੇਸ਼ਨ ਇਤਨੀਆਂ ਆਈ ਜਾਣੀਆਂ ਦੋਸਤਾਂ ਭੈਣਾਂ ਭਰਾਣੀਆਂ ਸੰਗੀਆਂ ਬੇਲੀਆਂ ਨੀਆਂ ਆਲ ਮਾਈ ਕੋਲੀਗਸ ਐਂਡ ਐਵਰੀਬਡੀ ਅਤੇ ਸਾਡੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਤੁਸਾਂ ਨੇ ਸਾਰੀ ਡੈਡੀਕੇਸ਼ਨ ਜੀ ਅਪਲਾਈ ਕੀਤੀ ਜਾਏ ਹੁਣ ਅਸਾਂ ਬਿਲਕੁਲ ਟਾਈਮ ਵੇਸਟ ਨਹੀਂ ਕਰਨਾ ਜੁਲਿਆਂ ਜੀ ਅਗਲੇ ਟਰੈਕ ਦੀ ਤਰਫ ਠੀਕ ਹੈ ਅਗਲਾ ਟਰੈਕ ਪਲੇ ਕਰਨੇ ਜੀ ਇਹ ਚੌਧਰੀ ਯੂਨਸ ਸਾਹਿਬ ਮੈਸੇਜ ਕੀ ਜਾਂਦੀ ਬੀਸਟਨ ਤੋਂ ਉਹਨਾਂ ਹੈ ਜੀ ਉਮਰ ਬਾਈ ਉਰਦੂ ਲਿਖੀ ਹੈ ਨਾ ਮੈਂ ਕੋਸ਼ਿਸ਼ ਕਰਨਾ ਪੜ੍ਹਨੇ ਦੀ

ਥੈਂਕ ਯੂ ਜੋਸ਼ ਸਾਹਿਬ, ਜੋਸ਼ ਸਾਹਿਬ ਮੈਸੇਜ ਮੀ ਫਰੋਮ ਦ ਬੀਸਟਨ, ਐਂਡ ਬੀਸਟਨ ਤੋਂ ਤੁਸੀਂ ਮੈਸੇਜ ਕੀਤਾ ਜੀ ਜਨਾਬ, ਬੜੀ ਮਿਹਰਬਾਨੀ, ਤੇਰੇ ਨਾਲ ਨਾਲ ਮੈਂ ਰਹਿਣਾ ਜੀ। ਬਿਲਕੁਲ, ਅਸਾਂ ਰੰਗੇ ਕਸ਼ਮੀਰ ਦੇ ਨਾਲ ਨਾਲ ਰਹਿਣਾ, ਅਸਾਂ ਆਪਣੇ ਭੈਣਾਂ ਭਰਾ ਨੇ ਨਾਲ ਨਾਲ ਰਹਿਣਾ, ਜਿੱਥੇ ਜਿੱਥੇ ਤੱਕ ਤੁਸੀਂ ਅਸੀਂ ਸੁਣੀ ਰਹੇ ਹੋ, ਨਾਟੀਗਮ ਵਾਲੇ ਹੋ, ਡਰਬੀ ਵਾਲੇ ਹੋ, ਲੈਸਟਰ ਵਾਲੇ ਹੋ, ਜਿੱਥੇ ਵੀ ਹੋ ਤੁਸੀਂ ਦੁਨੀਆਂ ਦੇ ਜਿਹੜੇ ਕੋਨੇ ਤੋਂ, ਅਸਾਂ ਤੁਹਾਨੂੰ ਨਾਲ ਨਾਲ ਰਹਿਣਾ, ਤਾਂ ਤੁਸੀਂ ਸਾਡੇ ਨਾਲ ਨਾਲ ਰਹਿਣਾ, ਤਾਂ ਬੇਵਫਾਈ ਨਹੀਂ ਕਰਨੀ, ਬਿਲਕੁਲ ਨਹੀਂ, ਜੁੜੇ ਰਹਿਣਾ ਇੱਕ ਦੂਜੇ ਨਾਲ, ਉਹ ਦਿਸਾਣੇ ਨਹੀਂ ਇੱਕ ਦੂਜੇ ਨਾਲ, ਚਮੁੱਠੀ ਜਿਹਾ ਵਿੱਚ ਪਾਣੀ ਵੀ ਨਾ ਨੰਗਾ ਹੈ। ਥੈਂਕ ਯੂ ਸੋ ਮਚ ਜੀ, ਜਿਹਨਾਂ ਜਿਹਨਾਂ ਮੈਸੇਜ ਕੀਤੇ ਨੇ, ਕਾਲਾਂ ਹੁਣ ਫਿਰ ਵੀ ਦੋ ਕਾਲਾਂ ਆਈਆਂ, ਵਾਇਲ ਆਈ ਵਾਜ਼ ਔਨ ਆਫ ਟਰੈਕ ਵਾਜ਼ ਪਲੇਇੰਗ, ਆਫ ਏਅਰ ਕਾਲਾਂ ਦੋ ਆਈਆਂ, ਬਹੁਤ ਮਿਹਰਬਾਨੀ। ਤੁਸੀਂ ਲਾਈਵ ਕਾਲ ਕਰਿਆ ਕਰੋ ਰੇਡੀਓ 'ਚ, ਔਰ ਇਸ ਨਾਲ ਇਹ ਹੋਣਾ ਕਿ ਜਿਹੜਾ ਤੁਸੀਂ ਕਾਲ ਕਰ ਸੋ, ਨੰਬਰ ਤੁਸੀਂ ਪਤਾ ਹੀ ਆ, ਉਹ 571-9710 ਤਕਰੀਬਨ ਰਹੇਗੀ 10 ਮਿੰਟ, ਇਹਨਾਂ 10 ਮਿੰਟਾਂ 'ਚ ਅਸੀਂ ਕੋਸ਼ਿਸ਼ ਕਰਾਂ ਜਿਹਦੇ ਵੀ ਤੁਸੀਂ ਟਰੈਕ ਡੈਡੀਕੇਸ਼ਨ ਵਾਟ ਐਵਰ ਯੂ ਰਿਕੁਐਸਟਡ ਮੀ ਫੋਰ ਟੂ ਪਲੇ ਇਟ, 10 ਮਿੰਟਾਂ ਕੋਸ਼ਿਸ਼ ਕਰਾਂ ਅਸੀਂ ਜਿਤਨਾ ਵੀ ਪਲੇ ਕਰ ਸਕੀਆਂ। ਦ ਨੈਕਸਟ ਸੌਂਗ ਇਜ਼ ਗੋਨਾ ਗੋ ਆਊਟ ਟੂ ਮਾਈ ਬ੍ਰਦਰ ਅਸਗਰ, ਮੈਡਮ ਨੂਰ ਜਹਾਨ ਨੇ ਗਾਣੇ ਉਹਨਾਂ ਕੇ ਬੜੇ ਚੰਗੇ ਲੱਗਣੇ ਨੇ, ਤਾਂ ਬ੍ਰਦਰ ਅਸਗਰ ਤੁਸਾਂ ਸਾਡੀ ਬਹੁਤ ਹੀ ਅੱਛੀ ਔਰ ਇੱਕ ਫੇਵਰੇਟ ਪਰਸਨੈਲਿਟੀ ਹੋ ਤੁਸਾਂ, ਜਿਲ੍ਹਾ ਤੁਸਾਂ ਕੋਲ ਕਦੇ ਯਕੀਨ ਕਰੋ ਕਿ ਬਹਿਣੇ ਆ ਜਿਸ ਵੇਲੇ, ਤਾਂ ਮਜ਼ਾ ਆਸ਼ਨਾ, ਵੀ ਡੂ ਲਰਨ ਲੋਟ ਫਰੋਮ ਯੂ ਬ੍ਰਦਰ, ਔਰ ਇਹ ਸਾਡੀ ਹਮੇਸ਼ਾ ਰਹਿਨੁਮਾਈ ਕਰਨੇ ਰਿਹਾ ਕਰੋ, ਅਤੇ ਅਸਾਂਗੀ ਫੀਡਬੈਕ ਤੁਹਾਨੂੰ ਦੇਣੇ, ਬੜੀ ਮਿਹਰਬਾਨੀ, ਅਤੇ ਤੁਸਾਂ ਦਾ ਇਹ ਪਿਆਰ, ਤੁਸਾਂ ਦੀ ਇਹ ਮੁਹੱਬਤ, ਦ ਲਵ, ਦ ਕਰਟਸੀ, ਦ ਕਾਇੰਡਨੈਸ, ਦ ਗੁੱਡਨੈਸ ਆਫ ਯੋਰਸ, ਅਸਾਂ ਯਕੀਨ ਕਰੋ ਕਿ ਅਸਾਂ ਕੋਲ ਅਲਫਾਜ਼ ਨਹੀਂ ਕਿ ਕਿਸ ਦਾ ਥੈਂਕ ਯੂ ਕਰਾਂ ਤੁਹਾਨੂੰ, ਐਂਡ ਓਨੈਸਟ ਗੋਡ, ਇਟ ਮੀਨਸ ਅ ਲੋਟ ਟੂ ਮੀ, ਐਂਡ ਬ੍ਰਦਰ ਵੀ ਲਵ ਯੂ ਟੂ ਬਿਟਸ। ਕੋਸ਼ਿਸ਼ ਕਰਦੇ ਹਾਂ ਜੀ, ਇਸ ਤੋਂ ਪਹਿਲਾਂ ਕਿ ਸਾਡਾ ਟਾਈਮ ਖਤਮ ਹੋ ਜਾਏ, ਆਮ ਟ੍ਰਾਈ ਨਾ ਪਲੇ ਅਨਦਰ ਸੌਂਗ, ਜਿੰਨੀਆਂ ਵੀ ਰਹੀਆਂ, ਆਈਵ ਗਾਟ ਫਿਊ ਮੋਰ ਡੈਡੀਕੇਸ਼ਨਸ ਲੈਫਟ, ਆਮ ਗੋਨਾ ਟ੍ਰਾਈ ਨਾ ਪਲੇ ਇਟ, ਅਗਰ ਅੱਜ ਨਾ ਕਰੀ ਸਕਿਆ ਤਾਂ ਤੁਸੀਂ ਨਾਰਾਜ਼ ਨਹੀਂ ਹੋਣਾ, ਨੈਕਸਟ ਵੀਕ ਇਸੇ ਟਾਈਮ ਇਸੇ ਰੇਡੀਓ ਸਟੇਸ਼ਨ ਦਾ ਸਭ ਤੋਂ ਪਹਿਲੇ ਜਿਹਨਾਂ ਨੇ ਰਹੀ ਜਾਣੀ ਹੈ ਉਹਨਾਂ ਨੇ ਪਲੇ ਕਰ ਸਾਂ, ਠੀਕ ਹੈ? ਸੋ ਸਟੇ ਟਿਊਨ, ਕੀਪ ਲਿਸਨਿੰਗ ਰੇਡੀਓ ਫਜ਼ਾਦ 97.1 FM/DAB ਰੇਡੀਓ, ਤੁਸਾਂ ਦਾ ਆਪਣਾ ਰੇਡੀਓ ਫਰੋਮ ਹਾਰਟ ਆਫ ਨੋਟਿੰਗਹਮ, ਰੇਡੀਓ ਫਜ਼ਾ। ਜੀ ਭਾਈ ਅਸਗਰ, ਮੈਂ ਗਾਣਾ ਪਲੇ ਕਰਨਾ ਆਪਣੀ ਮਰਜ਼ੀ ਨਾਲ, ਤੁਸਾਂ ਵਸੈ ਮੈਡਮ ਨੂਰ ਜਾਨ ਆ, ਮੈਂ ਤੇ ਮੇਰਾ ਦਿਲ ਬਾਰ ਜਾਨੀ, ਆਈ ਹੋਪ ਯੂ ਲਾਈਕ ਇਟ। ਸਪੈਸ਼ਲੀ ਡੈਡੀਕੇਟਿਡ ਟੂ ਬ੍ਰਦਰ ਅਸਗਰ।

ਜੀ, ਮੈਂ ਤੇ ਮੇਰਾ ਦਿਲ ਬਰ ਜਾਨੀ ਸਪੈਸ਼ਲੀ ਡੈਡੀਕੇਟਡ ਟੂ ਪਾਪਾ ਅਸਗਰ। ਪਾਪਾ ਅਸਗਰ, ਉਮੀਦ ਕਰਨੇ ਆ ਤੁਸਾਂ ਕੀ ਪਸੰਦ ਆਇਆ ਸੀ, ਚੈਸ ਆਇਓ ਸੀ, ਉਹ ਜਵਾਨੀ ਦੇ ਦਿਹਾੜੇ ਜਿਹੜੇ ਨਾ ਤੁਸਾਂ ਕੀ ਯਾਦ ਆਇਓ ਸੀ। Thank you very much to each and every one of you who have been listening to me out there. Jitne bhi Kashmiri ho, jinne reho, Kashmiri maade pehna pra, jitne bhi ho, jithe bhi maadi awaaz pahunchni hai bhai, jithe jithe tak sunne ho bhai, jinne reho, Allah Taala saryan ki khush o khurram rakha hai. Is Range Kashmir ne program ne wale naal main always end up ek message chhod ke jana hona. Mara message yehi hona ki khud bhi khush raho, baakiyan ki bhi khush rakho, apni taraf koshish karo, har bande naal acche tarike naal pesh karo, pesh acho acche ਸਲੂਕ ਨਾਲ, ਪਿਆਰ ਨਾਲ, ਮੁਹੱਬਤ ਨਾਲ, ਭਾਈਚਾਰੇ ਨਾਲ, ਹਰ ਬੰਦੇ ਨਾਲ ਪੇਸ਼ ਅਚੋ, ਬੜਿਆਂ ਨਾਲ ਅਦਬ ਕਰੋ, ਨਿੱਕਿਆਂ ਨਾਲ ਸ਼ਫਕਤ ਕਰੋ, ਔਰ ਸਭ ਤੋਂ ਬੜ ਕੇ ਆਪਣੇ ਵਾਲਿਦੈਨ ਨੂੰ ਬਹੁਤ ਸਾਰਾ ਖਿਆਲ ਰੱਖੋ। ਆਪਣੀ ਮਾਂ ਬਾਪ, ਜਿਨ੍ਹਾਂ ਨੇ ਮਾਂ ਬਾਪ ਜੀਣੇ, ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਦਿਆ, ਅਤੇ ਜਿਨ੍ਹਾਂ ਨੇ ਇਸ ਦੁਨੀਆਂ ਤੋਂ ਚਲੇ ਗਏ ਉਹਨਾਂ ਸਾ ਦੁਆ ਅੱਗੋਂ ਅੱਲਾਹ ਉਹਨਾਂ ਦੀ ਬਖਸ਼ਿਸ਼ ਕਰਿਆ। ਅਤੇ ਮਾੜਾ ਇੱਕ ਹੀ ਮੈਸੇਜ ਹੈ, ਤੁਸਾਂ ਸਾਰੇ ਮਾੜੇ ਵਾਲਿਦੈਨ ਉਸ ਦੁਆ ਕਰਿਆ ਕਰੋ, ਸਪੈਸ਼ਲੀ ਮਾੜੀ ਅੰਮੀ ਜੀ ਵਸ ਹੈ ਕਿ ਉਹਨਾਂ ਦੀ ਤਬੀਅਤ ਕੋਈ ਠੀਕ ਨਹੀਂ ਰਹਿਣੀ, ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਉਸੇ ਦਿਆ, ਅੱਲਾਹ ਉਹਨਾਂ ਦਾ ਸਾਇਆ ਸਾਡੇ ਸਿਰ ਤੇ ਕਾਇਮ ਰੱਖਿਆ, ਆਮੀਨ। ਮਾਵਾਂ ਦੇ ਨਾਲ ਨਹੀਂ ਕੋਈ ਚੀਜ਼ ਨਹੀਂ ਇਸ ਦੁਨੀਆਂ 'ਤੇ, ਮਾਵਾਂ ਮਾਵਾਂ ਹੀ ਹੋਣੀਆਂ ਹਨ, ਠੀਕ ਹੈ, ਚਾਹੇ ਉਹ ਸਾਰੀਆਂ ਮਾਵਾਂ, ਚਾਹੇ ਉਹ ਕਿਸੇ ਦੀ ਮਾਂ ਹੈ, ਸਾਰਿਆਂ ਦੀ ਮਾਵਾਂ ਨਾ ਇੱਕ ਆਪਣਾ ਰੁਤਬਾ ਹੈ, ਮਾਓ ਨਾ ਇੱਕ ਆਪਣਾ ਰੁਤਬਾ ਹੈ। ਮਾਓ ਦੀ ਖਿਦਮਤ ਕਰੋ, ਬਾਪ ਦੀ ਖਿਦਮਤ ਕਰੋ, ਮਾਂ ਪਿਓ ਰਾਜ਼ੀ ਤਾਂ ਸਭ ਰਾਜ਼ੀ, ਮਾਂ ਪਿਓ ਰਾਜ਼ੀ ਨਾ ਹਰ ਚੀਜ਼ ਠੀਕ ਰਹਿਣੀ ਹੈ, ਸਭ ਰਾਜ਼ੀ ਹੈ। ਜੇ ਮਾਂ ਪਿਓ ਨਾਰਾਜ਼ ਹੋਣ ਨਾਲ ਤਾਂ ਜ਼ਿੰਦਗੀ ਚੈਸ ਕੋ ਨਹੀਂ ਰਹਿਣੀ। ਕਿਆ ਖਿਆਲ ਹੈ ਕਸ਼ਮੀਰੀਓ? ਤਾਂ ਅਗਲਾ ਗਾਣਾ ਜੀ, ਜਿਹੜਾ ਅਲੀ ਮਾੜਾ ਦੋਸਤ ਤੂੰ ਮੈਸੇਜ ਕੀਤਾ ਸੀ ਯਾਰੀਆਂ ਗਾਣੇ ਵਾਸਤੇ, ਆਮ ਸੋਰੀ, ਅੱਜ ਮਾੜੇ ਕੋਲ ਥੋੜ੍ਹਾ ਜਿਹਾ ਟਾਈਮ ਸ਼ੋਰਟ ਰਹਿ ਗਿਆ। ਦ ਨੈਕਸਟ ਟਰੈਕ ਦਾ ਆਮ ਗੋਨਾ ਪਲੇ, ਆਮ ਗੋਨਾ ਡੈਡੀਕੇਟਡ ਟੂ ਯੂ ਮਾਈ ਬ੍ਰਦਰ ਐਂਡ ਟੂ ਐਵਰੀਬਾਡੀ ਆਊਟ ਦੇਅਰ। ਸੋ ਅੰਟਿਲ ਨੈਕਸਟ ਵੀਕ ਤੁਸਾਂ ਸੁਣਨਾ ਨਹੀਂ ਭੁੱਲਣਾ, ਰੰਗੇ ਕਸ਼ਮੀਰ 7 PM ਟੂ 9 PM ਐਟ ਯੂਰ ਵੈਰੀ ਓਨ ਰੇਡੀਓ, ਰੇਡੀਓ ਫਿਜ਼ਾ 97.1 FM/Dab Radio। ਤੁਸੀਂ ਆਪਣਾ ਰੇਡੀਓ ਫਰੋਮ ਹਾਰਟ ਆਫ ਨੋਟਿੰਗਹਮ ਪੇਸ਼ ਕੀਤਾ ਜਾ ਰਿਹਾ ਲਾਈਵ ਫਰੋਮ ਚੈਪਲ ਹਾਊਸ। ਤੁਸਾਂ ਆਪਣੇ ਬਰਾਊਗੀ ਆਪਣੀਆਂ ਦੁਆਵਾਂ 'ਚ ਹਮੇਸ਼ਾ ਯਾਦ ਰੱਖਿਆ ਕਰੋ, ਤਾਂ ਆਲਵੇਜ਼ ਜਿਹੜਾ ਨਾ

ਮਾੜਾ ਪ੍ਰੋਗਰਾਮ ਹੋਵੇ ਜਾਂ ਕਿਸੇ ਹੋਰ ਪ੍ਰੈਜੈਂਟਰ ਨਾ ਹੋਵੇ, ਤੁਸੀਂ ਸੁਣਿਆ ਕਰੋ ਔਰ ਬਿਲਕੁਲ ਲਾਜ਼ਮੀ ਟਿਊਨ ਕਰਿਆ ਕਰੋ। ਤੁਸਾਂ ਵਾਸਤੇ ਪ੍ਰੋਗਰਾਮ ਪੇਸ਼ ਕੀਤੇ ਜਾਣੇ ਨੇ ਹਰ ਰੋਜ਼ ਸੁਬਹ ਤੋਂ ਲੈ ਕੇ ਸ਼ਾਮ ਤੱਕ। 7 ਦਿਹਾੜੇ ਹਫ਼ਤੇ ਨੇ, 365 ਦਿਹਾੜੇ ਪੂਰੇ ਸਾਲ ਨੇ। 7 ਡੇਜ਼ ਅ ਵੀਕ, 24 ਘੰਟੇ, 7 ਦਿਹਾੜੇ, 365 ਦਿਹਾੜੇ ਥਰੂ ਆਊਟ ਦਈਏ, ਹੋਲ ਆਊਟ ਥਰੂ ਆਊਟ ਦਈਏ।